This is CJMR 1320, the voice of the city.

ਤੋਂ ਪਹਿਲਾਂ ਹਾਰਦੀਏ ਅਸੀਂ ਖਬਰਾਂ ਦੇ ਵਿੱਚ ਆਵਾਂਗੇ। ਕੱਲੇ ਕਹਿਰੇ ਆਏ ਆ ਦੇ ਵਿੱਚ ਵੀ ਕੋਈ ਸ਼ੱਕ ਨਹੀਂ, ਜਾਣ ਲੱਗੇ ਪਰ ਪੰਸਤ ਮਿੱਠੀਏ ਨਾਲ ਹੀ ਲੈ ਕੇ ਜਾਵਾਂਗੇ।

ਚੰਡੀਗੜ੍ਹ ਦੇ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

0: ਪਿਆਰ ਲੈ ਗਿਆ ਉਹ ਤੇਰਾ ਚੰਦਰਾ ਕਨੇਡਾ ਬੇਈਮਾਨ ਦੇਖੋ ਕੇ ਸਾਡਾ
1: This is CJMR the voice of the city part of White Oaks Communications Group your trusted local radio provider for more than 70 years

0: Keep it on the voice of the city. CJMR 1320.
1: ਆਉ ਲੱਗੇ ਹਾਨੀ ਡਾਲਰਾਂ ਦਾ ਮੁੱਲ ਮੋੜਦਾ ਖੜਾ ਏ ਗਰਾਜ ਵਿੱਚ ਪਿੱਕਾ ਫੋੜਦਾ ਚੱਕ ਤਾਂ ਕੜੇ ਤੋਂ ਕੋਲਾ ਸੋਹਣੀਏ ਗਰੀਬੀ

0: This is CJMR 1320, the voice of the city.
1: ਮੈਨੂੰ ਸਭ ਤੋਂ ਜ਼ਿਆਦਾ ਡਰ ਲੱਗਦਾ ਦੋਸਤ ਨਾਲ ਰੁੱਸਣ ਦਾ।

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: Voice for your community. The voice of the city. CJMR 1320.

ਜੀਣੀ ਸਿੱਖੀ ਉਥੋਂ ਕਦੇ ਨੀ ਭੱਜੀਦਾ, ਜੌਲ ਸਿਆਂ ਬਸ ਸਿੱਖਦਾ ਰਹੇ ਇਸ ਉਮਰੇ ਨੀ ਰੱਜੀਦਾ। ਅੱਜ ਵੀ ਕਾਲਜ ਅੱਗੋਂ ਲੰਘੀਏ ਆਪੇ ਸਿਰਜਿਆ ਚੁੱਕ ਜਾਂਦਾ ਏ, ਕਿੱਥੇ ਨਿਕਲੇ ਦਿਲ ਚੋਂ ਕਾਲਜ ਬੰਦਾ ਮੁੱਕਦਾ ਮੁੱਕ ਜਾਂਦਾ, ਬੰਦਾ ਮੁੱਕਦਾ ਮੁੱਕ ਜਾਂਦਾ।

Cultures Connect. CJMR 1320, the voice of the city.

Your home for culture, community, and unity here on CJMR 1320.

0: music, dear rockstar.
1: This is CJMR 1320, the voice of the city.

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: ਇਸ ਇਲਾਕੇ ਕਾ ਏਕ ਹੀ ਟਾਈਗਰ ਹੈ, ਜਬ ਵੋ ਆਤਾ ਹੈ ਛਾ ਜਾਤਾ ਹੈ।

0: CJMR 1320.
1: ਦੋ ਕੁੜੀਆਂ ਸਾਡੀ ਗਲੀ ਚ ਰਹਿੰਦੀਆਂ, ਇੱਕ ਪਤਲੀ ਇੱਕ ਭਾਰੀ। ਉਹ ਭਾਰੀ ਦਾ ਤੇ ਵਿਆਹ ਹੋ ਗਿਆ, ਪਤਲੀ ਲੱਗੇ ਪਿਆਰੀ। ਕੇ ਦਾਲ ਮੈਂ ਨਮਕ ਭੁੱਲ ਗਈ, ਕੇ ਦਾਲ ਮੈਂ ਨਮਕ ਭੁੱਲ ਗਈ। ਜਦ ਖਿੱਚ ਕੇ ਉਹ ਜਦ ਖਿੱਚ ਕੇ ਛੇੜੇ ਨੇ ਅੱਖ ਮਾਰੀ,

0: This is CJMR, the voice of the city, part of White Oaks Communications Group, your trusted local radio provider for more than 70 years.
1: ਪਰ ਕਈ ਫੇਰ ਹੁੰਦੇ ਸੀ ਜਿਵੇਂ ਸ਼ਾਰਟ ਟਰਮ ਲਈ ਜਿਵੇਂ ਸਤੰਬਰ ਚ ਜਾਓ ਅਕਤੂਬਰ ਚ ਆਓ ਸਤੰਬਰ ਚ ਜਾਓ ਨਵੰਬਰ ਚ ਆਓ ਉਹ ਕਈ ਵਾਰ ਪਿਛਲੇ ਹਫਤੇ ਹੀ ਉਹ 1095 ਦੀ ਵੇਚੀ ਆ ਹੁਣ ਥੋੜਾ 14

EJMR 1300 VM ਸੁਣਨ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਬਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਸਵਾਗਤ ਹੈ ਜੀ। ਸੰਡੇ ਦੀ ਇਸ ਖੂਬਸੂਰਤ ਮਹਿਫਿਲ ਦੇ ਵਿਚ 1:06 ਹੋ ਚੁੱਕੇ ਨੇ ਤੇ ਲਾਈਵ ਪ੍ਰੋਗਰਾਮ ਕਾਫੀ ਟਾਈਮ ਬਾਅਦ 1320 ਦੇ ਉੱਤੇ ਸੰਡੇ ਵਾਲੇ ਦਿਨ ਦੇ ਵਿਚ ਪ੍ਰੋਗਰਾਮ ਦੇ ਵਿਚ ਤੁਹਾਡੀ ਅਤੇ ਸਾਡੀ ਕਹਿ ਲੋ ਕਿ ਸਾਂਝ ਪੈ ਰਹੀ ਹੈ ਜੀ। ਕੀ ਹਾਲ ਚਾਲ ਜੀ, ਕੀਤਾ ਮਿਸ ਸਾਨੂੰ? ਅਸੀਂ ਤਾਂ ਬਹੁਤ ਕੀਤਾ ਤੇ 1320 ਦੀਆਂ ਹੁਣ ਲਹਿਰਾਂ ਦੇ ਵਿਚ ਸੰਡੇ 1 ਤੋਂ ਲੈ ਕੇ 4 ਵਜੇ ਤੱਕ ਤੁਹਾਡੇ ਵਾਸਤੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋਵੋਗੇ। ਬਹੁਤ ਸਾਰੇ ਅਦਾਰੇ ਅਸੀਂ ਤੁਹਾਡੇ ਵਾਸਤੇ ਤਿਆਰ ਕੀਤੇ ਨੇ, ਜਿਸ ਦੇ ਵਿਚ ਪਹਿਲਾ ਲੋਕਲ ਨੰਬਰ ਹੈ ਜੀ। ਇਸ ਲੋਕਲ ਨੰਬਰ ਨੂੰ ਤੁਸੀਂ ਡਾਇਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਸੁਣ ਸਕਦੇ ਹੋ। ਜਿਹੜੇ ਸਾਡੇ ਲੰਬੇ ਰੂਟਾਂ ਤੇ ਵੀਰ ਜਾਂਦੇ ਨੇ, ਜਿਨ੍ਹਾਂ ਕੋਲ ਲੋਕਲ ਪਲਾਨ ਹੈ, ਤਾਂ ਨੰਬਰ ਘੰਟੀ ਕਮਾਓ, ਸੁਣੋ ਕੁਆਲਿਟੀ ਤੇ ਕਹੋਗੇ ਯਾਰ ਇਹਨੂੰ ਕਹਿੰਦੇ ਆਵਾਜ਼, ਇਹਨੂੰ ਕਹਿੰਦੇ ਕੁਆਲਿਟੀ ਆਫ ਦਾ ਪ੍ਰੋਗਰਾਮ। 647-947-1320 ਤੇ ਤੁਸੀਂ ਕਾਲ ਕਰ ਸਕਦੇ ਹੋ। 647-910-1320 ਤੇ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ। ਅਮੈਰੀਕਾ ਦਾ ਨੰਬਰ 641-741-1919 ਤੇ ਡਾਇਲ ਕਰਕੇ ਸੁਣ ਸਕਦੇ ਹੋ। ਵੱਖ ਵੱਖ IPTV ਸਰਵਰਾਂ ਤੇ ਸਾਡਾ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ। ਰੰਗਲਾ ਪੰਜਾਬ ਦਾ ਐਪ ਹੈ, ਤੁਸੀਂ ਉਸ ਨੂੰ ਡਾਊਨਲੋਡ ਕਰਕੇ ਸੁਣ ਸਕਦੇ ਹੋ, ਸਾਨੂੰ ਦੇਖ ਸਕਦੇ ਹੋ। CJMR 1320 ਦਾ ਐਪ ਹੈ, ਇਸ ਨੂੰ ਵੀ ਤੁਸੀਂ ਲਾਈਵ ਸੁਣ ਸਕਦੇ ਹੋ। ਅਗਰ ਤੁਹਾਡੇ ਕੋਲ ਟੈਸਲਾ ਦੀਆਂ ਗੱਡੀਆਂ ਨੇ ਤਾਂ iHeartRadio ਡਾਊਨਲੋਡ ਕਰਕੇ ਤੁਸੀਂ ਸਾਡਾ ਪ੍ਰੋਗਰਾਮ CJMR ਟਾਈਪ ਕਰਕੇ 1320 ਟਾਈਪ ਕਰਕੇ ਸੁਣ ਸਕਦੇ ਹੋ। ਲੋਕਲ ਨੰਬਰ ਵੱਡੀ ਤਾਦਾਦ ਦੇ ਵਿਚ ਸਾਡੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਸਾਹਮਣੇ ਅੰਕੜੇ ਵੀ ਦੇਖਦਾ ਪਿਆ ਜੀ। ਥੈਂਕ ਯੂ ਸੋ ਮਚ ਤੁਹਾਡਾ ਪਿਆਰ ਮੁਹੱਬਤ। ਮੈਂ ਇੱਕ ਵਾਰੀ ਫਿਰ ਤੋਂ ਨੰਬਰ ਬੋਲ ਦੇਣਾ ਸੁਣਨ ਦੇ ਵਾਸਤੇ, 647-910-1320। 8 ਮਹੀਨੇ ਤੋਂ ਜ਼ਿਆਦਾ 9 ਮਹੀਨੇ ਦੀ ਗੈਰ ਹਾਜ਼ਰੀ, ਸੰਡੇ ਵਾਲੇ ਦਿਨ ਇੱਕ ਵਾਰੀ ਫਿਰ ਤੋਂ ਮੁੜ ਅਸੀਂ ਵਾਪਸ ਆ ਚੁੱਕੇ ਹਾਂ। ਇੱਕ ਨਵੇਂ ਮੈਨੇਜਮੈਂਟ ਦੇ ਹੇਠਾਂ 1320 ਮੁੜ ਵਾਪਸ ਆ ਚੁੱਕਾ ਹੈ। ਤੁਹਾਡੇ ਪਿਆਰ ਮੁਹੱਬਤ ਸਦਕਾ ਇੱਕ ਵਾਰੀ ਫਿਰ ਤੋਂ ਆਕਾਸ਼ਵਾਣੀ ਦੀਆਂ ਲਹਿਰਾਂ ਦੇ ਉੱਤੇ ਇਹ ਪ੍ਰੋਗਰਾਮ ਗੂੰਜ ਰਿਹਾ ਹੈ। ਬਹੁਤ ਪਿਆਰ, ਬਹੁਤ ਸਤਿਕਾਰ ਤੁਹਾਡਾ ਸਾਰਿਆਂ ਦਾ। ਇਸ ਪ੍ਰੋਗਰਾਮ ਨੂੰ, ਇਸ ਸਟੇਸ਼ਨ ਨੂੰ ਜੋ ਪਿਛਲੇ 70 ਸਾਲ ਤੋਂ ਚੱਲਦਾ ਆ ਰਿਹਾ, ਪਾਇਨੀਅਰ ਮੰਨਿਆ ਗਿਆ ਜੀ ਇਹ ਪ੍ਰੋਗਰਾਮ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ। 1320 ਵੱਡੇ ਤੋਂ ਵੱਡਾ ਹੋਸਟ ਮੈਨੂੰ ਲੱਗਦਾ ਇਸ ਸਟੇਸ਼ਨ ਤੋਂ ਨਿਕਲ ਕੇ ਆਪਣਾ ਤੇ ਆਪਣੇ ਨਾਮ ਬਣਾਇਆ ਜੀ। ਤੇ ਅੱਜ 1320 ਇੱਕ ਵਾਰੀ ਫਿਰ ਤੋਂ ਮੁੜ ਵਾਪਸ ਆ ਚੁੱਕਾ ਜੀ। ਥੈਂਕ ਯੂ ਸੋ ਮਚ। ਤੀਜਾ ਹਫਤਾ ਟੈਸਟਿੰਗ ਫੇਜ਼ ਚੱਲ ਰਹੀ ਹੈ, ਇਸ ਦੀ ਰੇਂਜ ਥਾਂ ਥਾਂ ਤੇ ਪਹੁੰਚ ਰਹੀ ਹੈ, ਬੜੇ ਲੀਗਲ ਤਰੀਕੇ ਦੇ ਨਾਲ, ਸਾਫ ਤਰੀਕੇ ਦੇ ਨਾਲ ਅਸੀਂ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਇਸ ਨੂੰ ਨਿਆਗਰਾ ਫਾਲਸ, ਕਿਚਨਰ, ਕੇਮਬ੍ਰਿਜ, ਡਾਊਨ ਟਾਊਨ ਟੋਰੋਂਟੋ, ਬੈਰੀ ਦੇ ਵਿਚ, ਡਾਊਨ ਮਿਸਿਸਾਗਾ, ਬਰੈਂਪਟਨ, ਸਾਡਾ ਓਕਵਿਲ, ਬਰਲਿੰਗਟਨ ਏਰੀਆ, ਸਕਾਰਬਰੋ ਅਤੇ ਮਾਰਕਹਮ ਦੇ ਏਰੀਏ ਦੇ ਵਿਚ ਵੀ ਇਸ ਨੂੰ ਸੁਣਾਇਆ ਦਿੱਤਾ ਜਾ ਰਿਹਾ ਜੀ। ਐਂਡ ਕਾਫੀ ਲੋਕ ਸਾਨੂੰ ਕਾਲ ਕਰਕੇ ਆਪਣੇ ਫੀਡਬੈਕ ਵੀ ਦੇ ਰਹੇ ਨੇ। ਥੈਂਕ ਯੂ ਸੋ ਮਚ। ਰਾਤ ਦੇ ਪ੍ਰੋਗਰਾਮ ਦੇ ਵਿਚ ਜਿਹੜੀ ਚਿੜ ਚੱਲ ਰਹੀ ਹੈ ਜੀ, ਉਹ ਸਿਰਫ 2-3 ਦਿਨ ਹੋਰ ਹੈ, ਉਸ ਤੋਂ ਬਾਅਦ ਉਹਦੀ ਵੀ ਆਵਾਜ਼ ਬਿਲਕੁਲ ਕਲੀਅਰ ਹੋ ਜਾਵੇਗੀ। ਮੈਂ ਬੇਨਤੀ ਕਰਨਾ ਚਾਹਾਂਗਾ ਸਾਡੇ ਰੱਬ ਵਰਗੇ ਸਰੋਤਿਆਂ ਨੂੰ ਕਿ ਤੁਸੀਂ ਕਾਲ ਕਰਕੇ ਸਾਨੂੰ ਦੱਸੋ ਕਿੱਥੋਂ ਕਿੱਥੋਂ ਸੁਣ ਰਹੇ ਹੋ, ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਸਟੂਡੀਓ ਦਾ ਨੰਬਰ 905-813-1320, 905-813-1320, ਉਹੀ ਨੰਬਰ ਗੂੰਜਦੇ ਰਹਿਣਗੇ ਜੀ ਹਮੇਸ਼ਾ। 905-813-1320, 905-813-1320 ਤੇ ਤੁਸੀਂ ਸਾਨੂੰ ਕਾਲ ਕਰਕੇ ਆਪਣੇ ਦੋਸਤਾਂ ਨੂੰ, ਆਪਣੇ ਯਾਰਾਂ ਬੇਲੀਆਂ ਨੂੰ, ਸਹੇਲੀਆਂ ਨੂੰ
ਤੇ ਜਿਹੜੇ ਸਾਡੇ ਫੈਕਟਰੀ ਦੇ ਵਿੱਚ ਵਰਕਰਸ ਨੇ ਜਾਂ ਜਿਹੜੇ ਸਾਡੇ ਟੈਕਸੀ ਵੀਰ ਏਅਰਪੋਰਟ ਦੇ ਵਿੱਚ ਆਪਣੀ ਸਵਾਰੀ ਦੀ ਵੇਟ ਕਰ ਰਹੇ ਨੇ ਜੀ, ਜਾਂ ਜਿਹੜੇ ਸਾਡੇ ਉਬਰ ਡਰਾਈਵਰਸ ਨੇ, ਉਨ੍ਹਾਂ ਨੂੰ ਦੱਸ ਦਿਓ ਕਿ 1320 ਇੱਕ ਵਾਰੀ ਫਿਰ ਤੋਂ ਵਾਪਸ ਮੁੜ ਆ ਚੁੱਕਾ ਜੀ। ਮੈਂ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਜੇ 1320 AM ਡਾਇਲ ਤੇ ਤੁਹਾਡੇ ਨਹੀਂ ਆਏ, ਤੁਸੀਂ ਇੱਕ ਵਾਰੀ ਰੀਫਰੈਸ਼ ਮਾਰੋ ਜੀ। ਅੱਜ ਕੱਲ੍ਹ ਟੈਕਨੋਲੋਜੀ ਹੈ, ਉਸਨੂੰ ਤੁਸੀਂ ਰੀਕੈਲਬਰੇਟ ਕਰ ਸਕਦੇ ਹੋ ਤਾਂ ਤੁਸੀਂ ਸਾਨੂੰ ਸੁਣ ਸਕਦੇ ਹੋ। ਐਂਡ ਡਿਜੀਟਲ ਤਰੀਕੇ ਦੇ ਉੱਤੇ ਵੀ ਬਹੁਤ ਜਲਦ ਅਸੀਂ ਬਹੁਤ ਸਾਰੇ ਹੋਰ ਵੱਡੇ ਵੱਡੇ ਖੁਲਾਸੇ ਕਰਨ ਜਾ ਰਹੇ ਹਾਂ, ਵੱਡੇ ਵੱਡੇ ਸਰਪ੍ਰਾਈਜ਼ ਸਾਡੇ ਸਰੋਤਿਆਂ ਨੂੰ ਦੇਣ ਜਾ ਰਹੇ ਹਾਂ, ਜੋ ਮੈਨੂੰ ਲੱਗਦਾ ਕਾਫੀ ਲੋਕ ਐਕਸਾਈਟਿਡ ਵੀ ਹੋਣਗੇ ਜੀ। ਤੇ ਨਵੇਂ ਨਵੇਂ ਹੋਸਟ ਜਿਹੜੇ ਲੋਕ ਉਡੀਕ ਰਹੇ ਸੀ ਕਿ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਹੋਸਟ ਆਉਣਗੇ, ਉਹਨਾਂ ਦੀ ਲਿਸਟ ਬਹੁਤ ਜਲਦ ਤੁਹਾਡੇ ਰੂਬਰੂ ਅਸੀਂ ਸਾਂਝੀ ਕਰ ਦੇਵਾਂਗੇ। ਤੁਸੀਂ ਅਗਰ ਆਪਣਾ ਖੁਦ ਦਾ ਰੇਡੀਓ ਸਟਾਰਟ ਕਰਨਾ ਚਾਹੁੰਦੇ ਹੋ, ਸੈਟਰਡੇ ਸੰਡੇ ਪ੍ਰੋਗਰਾਮ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ, ਮੇਰਾ ਨੰਬਰ 416-303-1515 ਅੱਜ 1 ਮਿੰਟ ਨੋ ਇੰਗਲਿਸ਼ ਵੀ ਖੇਡਾਂਗੇ। ਜਗਰਾਉਂ ਸ਼ਹਿਰ ਤੋਂ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਹਾਜ਼ਰ ਹੋਣਗੇ ਜੀ। ਉਹ ਵੀ ਸਾਡੇ ਵਾਸਤੇ ਕਹਿ ਲੋ ਕਿ ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਲੈ ਕੇ ਤਿਆਰ ਬਰ ਤਿਆਰ ਰੈਡੀ ਰਹਿਣਗੇ ਜੀ। ਤੁਸੀਂ ਵੀ ਉਹਨਾਂ ਨਾਲ ਸਵਾਲ ਜਵਾਬ ਲਾਈਵ ਕਰ ਸਕੋਗੇ। ਬਹੁਤ ਸਾਰਾ ਕੁਝ ਐਂਟਰਟੇਨਮੈਂਟ ਕਹਿ ਲੋ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਣੋਗੇ। ਐਂਡ ਵੱਖ ਵੱਖ ਕੈਂਡੀਡੇਟਸ ਮਿਊਨਸੀਪਲ ਚੋਣਾਂ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਜੀ, ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਕਿਹੜਾ ਕਿਹੜਾ ਵਿਅਕਤੀ ਕਿੱਥੋਂ ਵਾਰਡ ਦੇ ਨਾਲ ਤੁਸੀਂ ਮੈਨੂੰ ਕਾਲ ਕਰਦੇ ਜਾਓ, ਤੁਹਾਨੂੰ ਅਸੀਂ ਵਾਰਡ ਦੱਸਦੇ ਜਾਵਾਂਗੇ ਕਿ ਤੁਹਾਡੇ ਏਰੀਏ ਦੇ ਵਿੱਚ ਕਿਹੜਾ ਕਿਹੜਾ ਕੈਂਡੀਡੇਟ ਕਿਸ ਅਹੁਦੇ ਦੇ ਉੱਤੇ ਰੀਜਨਲ ਕਾਉਂਸਲਰ, ਸਿਟੀ ਕਾਉਂਸਲਰ, ਮੇਅਰ ਜਾਂ ਕਹਿ ਲੋ ਕਿ ਸਕੂਲ ਟਰੱਸਟੀ, ਕਿਹੜਾ ਕਿਹੜਾ ਕੈਂਡੀਡੇਟ ਕਿੱਥੋਂ ਆਪਣਾ ਲੱਕ ਅਜ਼ਮਾ ਰਿਹਾ ਜੀ,

ਦਾ ਹੈ, ਉੱਥੇ ਜਾ ਕੇ ਤੁਸੀਂ ਇਨ੍ਹਾਂ ਡੀਲਸ ਦਾ ਫਾਇਦਾ ਉਠਾ ਸਕਦੇ ਹੋ। ਪ੍ਰੋਗਰਾਮ ਨੂੰ ਤੁਸੀਂ ਸਾਡੇ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਹੋ, ਜੁੜਨਾ ਚਾਹੁੰਦੇ ਹੋ ਸਾਡੇ ਨਾਲ, ਮੇਰਾ ਪਰਸਨਲ ਨੰਬਰ ਟੈਕਸਟ ਮੈਸੇਜ ਕਰਨਾ ਚਾਹੁੰਦੇ ਹੋ ਤਾਂ 416-303-1515 ਔਨ ਏਅਰ ਆਣ ਕੇ ਆਪਣੇ ਵਿਚਾਰ ਜਾਂ ਹੈਲੋ ਹਾਈ ਕਰਨਾ ਚਾਹੁੰਦੇ ਹੋ ਜਾਂ ਆਪਣੀਆਂ ਕਹਿ ਲਓ ਕਿ 1320 ਦੀਆਂ ਯਾਦਾਂ ਤਾਜ਼ੀਆਂ ਕਰਨਾ ਚਾਹੁੰਦੇ ਹੋ 905-813-1320 ਇਸ 1320 ਨੂੰ ਪ੍ਰਾਪਤ ਕਰਨ ਲਈ ਬਹੁਤ ਸਾਨੂੰ ਤਪੱਸਿਆ ਕਰਨੀ ਪਈ, ਤਕਰੀਬਨ 30 ਸਾਲ ਦੀ ਤਪੱਸਿਆ ਜੀ, ਅੱਜ ਦੇ ਨਹੀਂ ਹੈ। ਤੇ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਦੇਖੋ ਅਸੀਂ ਤਾਂ ਸੱਚ ਬੋਲਦੇ ਹਾਂ ਐਂਡ ਸੱਚ ਕਈਆਂ ਨੂੰ ਕਈ ਵਾਰੀ ਕੜਵਾ ਵੀ ਲੱਗਦਾ ਹੈ, ਬਟ ਜਿਸ ਚੀਜ਼ ਨੂੰ ਤੁਸੀਂ ਸ਼ਿੱਦਤ ਦੇ ਨਾਲ ਸੋਚੋ, ਸ਼ਿੱਦਤ ਦੇ ਨਾਲ ਉਸ ਚੀਜ਼ ਦੇ ਨਾਲ ਤੁਸੀਂ ਕੰਮ ਕਰੋ ਤਾਂ ਰੱਬ ਕਿਤੇ ਨਾ ਕਿਤੇ ਸੁਣਦਾ ਹੈ। ਇੱਕ ਸੁਪਨਾ ਸੀ ਕਿ ਅਸੀਂ ਵੀ 1320 ਦੇ ਉੱਤੇ ਐਜ ਓਨਰਸ ਬਣੀਏ ਜੀ, ਤੇ 30 ਸਾਲ ਦੀ ਮਿਹਨਤ ਰੰਗ ਲਈ ਜੀ, ਅਸੀਂ ਇੱਕ ਇੱਕ ਚੀਜ਼, ਇੱਕ ਇੱਕ ਰੂਲਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪ੍ਰੋਗਰਾਮ 1320 ਫ੍ਰੀਕੁਐਂਸੀ ਦੇ ਉੱਤੇ ਪੇਸ਼ ਕਰ ਰਿਹਾ। ਹੁਣ ਇਹਦੇ ਵਿੱਚ ਦੇਖੋ ਲੋਕ, ਮੈਂ ਕੌੜੀ ਗੱਲ ਕਹਿਣ ਲੱਗਿਆ, ਸ਼ਾਇਦ ਸਾਡੇ ਹੀ ਖਾਸ ਲੋਕ ਜਿਨ੍ਹਾਂ ਨੂੰ ਅਸੀਂ ਭਰਾ ਮੰਨਦੇ ਸਨ, ਅਸਲੀਅਤ ਲੋਕਾਂ ਦੀਆਂ ਸਾਹਮਣੇ ਆਈਆਂ ਨੇ ਐਂਡ ਕੋਈ ਦੁੱਖ ਨਹੀਂ ਹੈ, ਕੋਈ ਗਿਲਾ ਵੀ ਨਹੀਂ ਹੈ, ਬਟ ਇਹ ਦੱਸ ਗਿਆ ਹੈ ਕਿ ਕੌਣ ਤੁਹਾਡੇ ਨਾਲ ਹੈ ਤੇ ਕੌਣ ਤੁਹਾਡੇ ਨਾਲ ਨਹੀਂ। ਕਈ ਲੋਕ ਜਿਹੜੇ ਅਸੀਂ ਸਮਝਦੇ ਸਨ ਕਿ ਯਾਰ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਊਗਾ, ਉਹੀ ਲੋਕ ਅੱਜ ਸੜ ਰਹੇ ਨੇ ਜੀ। ਸਾੜਾ ਪਾਉਣਾ, ਮੈਂ ਕਰਨਾ, ਈਗੋ ਰੱਖਣੀ, ਇਹ ਚੀਜ਼ ਨੂੰ ਜੇ ਆਪਾਂ ਭੁੱਲ ਜਾਈਏ ਤਾਂ ਆਪਾਂ ਬਹੁਤ ਦੂਰ ਤੱਕ ਜਾ ਸਕਦੇ, ਕਾਮਯਾਬੀ ਤੱਕ ਪਹੁੰਚ ਸਕਦੇ ਹਾਂ। ਜਿਹੜੀਆਂ ਸੋ ਕਾਲ ਸਾਡੀਆਂ ਲੱਤਾਂ ਖਿੱਚ ਰਹੇ ਨੇ ਜੀ, ਉਹਨਾਂ ਨੂੰ ਪਿਆਰ ਦੇ ਨਾਲ ਬੇਨਤੀ ਹੈ ਜੀ ਕਿ 1320 ਤਾਂ ਹੁਣ ਮੁੜ ਕੇ ਆ ਗਿਆ, ਵਾਪਸ ਆ ਗਿਆ ਤੇ ਆਕਾਸ਼ਵਾਣੀ ਦੀਆਂ ਲਹਿਰਾਂ ਤੇ ਸਦਾ ਬਹਾਰ ਗੂੰਜੇਗਾ ਜੀ। ਇੰਨਾ ਕਹਿੰਦੇ ਹੋਏ 1:16 ਖੂਬਸੂਰਤ ਗੀਤ, ਉਸ ਤੋਂ ਬਾਅਦ ਜਗਰਾਓਂ ਸ਼ਹਿਰ ਤੋਂ ਵੀਰ ਰਣਜੀਤ ਸਿੰਘ ਜੀ ਰਾਣਾ ਦੇ ਨਾਲ ਗੱਲਬਾਤ ਕਰਾਂਗੇ। ਲੋਕਲ ਨੰਬਰ ਦੇ ਨਾਲ ਸਾਨੂੰ ਸੁਣਨਾ ਚਾਹੁੰਦੇ ਹੋ 6479101320 6479101320. ਮੈਂ ਇਹ ਕਹਿੰਦਾ ਹੁੰਦਾ ਕਿ ਆਪਣਾ ਕੰਮ ਕਰਦੇ ਕਰਦੇ ਨਾ ਦੂਜਿਆਂ ਦਾ ਕੰਮ ਵਿਗਾੜਦੇ ਵਿਗਾੜਦੇ ਵਿਗਾੜਦੇ ਵਿਗਾੜਦੇ ਆਪਣਾ ਕੰਮ ਨਾ ਵਿਗਾੜ ਲਿਓ। ਇਹ ਇੱਕ ਕਰਮਾ ਆ ਕਿ ਜਿਹਦੇ ਨਾਲ ਤੁਸੀਂ ਕੋਈ ਵੀ ਪੁੱਠਾ ਵਿਹਾਰ, ਕੋਈ ਵੀ ਪੁੱਠਾ ਕੰਮ ਕਰੋਗੇ ਤਾਂ ਕਿਤੇ ਨਾ ਕਿਤੇ ਅੱਜ ਨਹੀਂ, ਕੱਲ ਨਹੀਂ, ਪਰਸੋਂ ਨਹੀਂ, ਨਰਸੋਂ ਨਹੀਂ, ਤੁਹਾਨੂੰ ਉਹ ਚੀਜ਼ ਦਾ ਸਾਹਮਣਾ ਕਰਨਾ ਪਵੇਗਾ। ਸੁਣਨ ਦੇ ਵਾਸਤੇ 6479101320 6479101310 ਵੀ ਤੇ ਡਾਇਲ ਕਰਕੇ ਸੁਣ ਸਕਦੇ ਹੋ। AM ਦੇ ਉੱਤੇ 1320 ਦੀਆਂ ਲਹਿਰਾਂ ਤੇ ਸੁਣ ਰਹੇ ਹੋ ਜੀ, ਫੇਸਬੁੱਕ, ਯੂਟਿਊਬ ਤੇ, ਵੱਖ ਵੱਖ IPTV ਸਰਵਰਾਂ ਤੇ, ਰੰਗਲਾ ਪੰਜਾਬ ਦਾ ਐਪ, 1320 ਦਾ ਐਪ ਡਾਊਨਲੋਡ ਕਰ ਸਕਦੇ ਹੋ ਤੇ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਹੈਲੋ ਹਾਈ ਕਰਨਾ ਚਾਹੁੰਦੇ ਹੋ ਔਨ ਦੀ ਏਅਰ, ਜ਼ਰਾ ਦੱਸੋ ਤੁਸੀਂ ਸਾਨੂੰ ਕਿੱਥੋਂ ਕਿੱਥੋਂ ਸੁਣ ਰਹੇ ਹੋ, ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ। ਹੌਸਲਾ ਫਸਾਈ ਲਈ ਯਾਰੋ 905-813-1320।

0: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
1: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
0: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton. Long distance moving specialist, HK Movers.
4: HK Movers.
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: स्वीट महल वालियां दा ब्रांड न्यू प्रेसिडेंट कन्वेंशन सेंटर 100 तो लेके 700 दी कैपेसिटी डिलीशियस फूड खुली डुली पार्किंग ब्यूटीफुल एम्बियंस मीटिंग ब्याह बर्थडे पार्टी एनिवर्सरी होवे या कोई भी फंक्शन भुल्यो ना स्वीट महल वालियां दा प्रेसिडेंट कन्वेंशन सेंटर 1133 क्रेडिट स्टोन रोड वॉन फॉर बुकिंग कॉल 416-433-9191
1: प्रेसिडेंट कन्वेंशन सेंटर
2: ओ हेलो यार मेरा भी लोड ले जी ट्रक फिर खड़ गया यार
3: ओ भरावा हैप्पी बडियाल ते सुखा टीसी कोल जा ते ट्रक दी एक नंबर रिपेयर करा
2: सच्ची
3: ओ मुच्ची
2: फेयर प्राइस ट्रक रिपेयर सेंटर दे हैप्पी बडियाल ते सुखा टीसी जो के इंजन रीबिल्ड ट्रांसमिशन रीबिल्ड रिपेयर डीपीएफ क्लीनिंग एंड रिपेयर इलेक्ट्रिकल रिपेयर सॉफ्टवेयर सॉल्यूशंस ए टू जेड सर्विस करके देंगे
3: इना कोला सालना दा तजुर्बा
2: हुन एड्रेस भी लिखा
3: ले लिख ला 1 गुड मार्क प्लेस इटोबिकोक यूनिट 5
2: कॉल 647-706-9257 647-706-9257
4: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320
5: पंजाबी आ गया
6: तुसी सुन रहे हो एशियन विजन अर्श चावला दे नाल
7: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ ਜੀ ਐਂਡ ਸਾਡਾ ਸਟੇਟ ਆਫ ਦੀ ਆਰਟ ਸਟੂਡੀਓ ਜੋ ਕਿ ਬਣ ਚੁੱਕਾ ਜੀ ਆਲਮੋਸਟ ਰੈਡੀ ਹੈ ਜੀ ਡਿਕਸੀ ਅਤੇ ਡਰੂ ਦੀ ਇੰਟਰਸੈਕਸ਼ਨ ਤੇ ਤੁਸੀਂ ਸਾਨੂੰ ਮਿਲ ਸਕਦੇ ਹੋ ਜੀ ਕੁਛ ਦਿਨ ਹੋਰ ਕਿਉਂਕਿ ਟਰੰਪ ਸਾਹਿਬ ਨੇ ਜੋ ਸਾਡੇ ਟੈਰਿਫ ਨੂੰ ਲੈ ਕੇ ਸਾਡੇ ਇਕੁਇਪਮੈਂਟ ਉੱਤੇ ਵੀ ਥੋੜਾ ਜਿਹਾ ਫਰਕ ਜ਼ਰੂਰ ਪਿਆ ਜੀ ਉਸ ਕਾਰਨ ਕਰਕੇ ਥੋੜਾ ਜਿਹਾ ਡਿਲੇ ਹੋ ਰਿਹਾ ਜੀ ਪਰੰਤੂ ਸਾਡਾ ਜਿਹੜਾ ਹੈਡ ਆਫਿਸ ਹੈ ਜੀ 1320 ਦਾ ਉਹ ਡਿਕਸੀ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਡਿਕਸੀ ਅਤੇ ਡਰੂ ਦੇ ਏਰੀਆ ਦੇ ਵਿਚ ਸਾਡਾ ਪ੍ਰੋਗਰਾਮ ਨੈਕਸਟ ਕਪਲ ਆਫ ਡੇਜ਼ ਤੋਂ ਉਥੋਂ ਅਸੀਂ ਬ੍ਰੌਡਕਾਸਟ ਕਰਾਂਗੇ ਜੀ ਸੋ ਜਿਨ੍ਹਾਂ ਨੇ ਵੀ ਸਾਨੂੰ ਉੱਥੇ ਆਣ ਕੇ ਮਿਲਣਾ ਅਸੀਂ ਐਨੀ ਟਾਈਮ ਹੁਣ ਤਾਂ ਸਾਈਨ ਵੀ ਲੱਗ ਚੁੱਕਾ ਜੀ ਕਾਫੀ ਲੋਕ ਸਾਨੂੰ ਫੋਟੋ ਭੇਜ ਰਹੇ ਸਨ ਐਂਡ ਸਾਨੂੰ ਸਨੈਪਚੈਟਸ ਵੀ ਫੋਟੋਆਂ ਵੀ ਆਈਆਂ ਨੇ ਸੋ ਥੈਂਕ ਯੂ ਸੋ ਮਚ ਇੰਨਾ ਪਿਆਰ ਅਤੇ ਮਾਨ ਸਤਿਕਾਰ ਦੇਣ ਲਈ ਬਹੁਤ ਬਹੁਤ ਸਾਡਾ ਸ਼ੁਕਰੀਆ ਧੰਨਵਾਦ ਪ੍ਰੋਗਰਾਮ ਨੂੰ ਇਸ ਹਿੱਸੇ ਨੂੰ ਜਗਰਾਓਂ ਸ਼ਹਿਰ ਤੁਹਾਨੂੰ ਲੈ ਕੇ ਚੱਲੀਏ ਜਿੱਥੇ ਤੁਸੀਂ ਵੀ ਰਾਣਾ ਦੇ ਨਾਲ ਗੱਲਬਾਤ ਕਰ ਪਾਓਗੇ ਲਾਈਵ ਗੱਲਬਾਤ ਜਗਰਾਓਂ ਸ਼ਹਿਰ ਤੋਂ ਰਾਣਾ ਜੀ ਸਟੈਂਡ ਬਾਏ ਤੁਹਾਡੇ ਵਾਸਤੇ ਰੈਡੀ ਏ ਅਨਾਜ ਮਾਰਟ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਕਹਿ ਲੋ ਕਿ ਹਰਪਾਲ ਜੀ ਹੁਣਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ ਹੁਣਾਂ ਵੱਲੋਂ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹੈਪੀ ਪਟਿਆਲ ਅਤੇ ਸੁੱਖਾ ਢੇਸੀ ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਜੀ ਐਚ ਕੇ ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ ਅਤੇ ਟੀਮ ਮਨਜੀਤ ਦੇ ਮਨਜੀਤ ਸਿੰਘ ਜੀ ਹੁਣਾਂ ਵੱਲੋਂ ਅੱਜ ਦਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਲਾਈਵ 1320 AM ਤੇ ਸਾਨੂੰ ਸੁਣਨਾ ਚਾਹੁੰਦੇ ਹੋ ਫੋਨ ਦੇ ਜ਼ਰੀਏ ਵੱਡੀ ਤਾਦਾਦ ਦੇ ਵਿਚ ਸਾਡੇ ਜਿਹੜੇ ਲਿਸਨਰਸ ਨੇ ਉਹ ਫੋਨ ਦੇ ਜ਼ਰੀਏ ਸਾਨੂੰ ਸੁਣ ਰਹੇ ਨੇ 647-910-1320 ਤੇ ਤੁਸੀਂ ਲਾਈਵ ਸੁਣ ਸਕਦੇ ਹੋ ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਆਨ ਏਅਰ ਆ ਕੇ ਸਾਨੂੰ ਹੈਲੋ ਹਾਈ ਕਰਨਾ ਚਾਹੁੰਦੇ ਹੋ ਵਧਾਈਆਂ ਦੇਣਾ ਚਾਹੁੰਦੇ ਹੋ ਜਾਂ 1320 ਦੀ ਫ੍ਰੀਕੁਐਂਸੀ ਦੀ ਕੁਆਲਿਟੀ ਦੇ ਬਾਰੇ ਸਾਨੂੰ ਦੱਸਣਾ ਚਾਹੁੰਦੇ ਹੋ ਬਿਕਾਜ਼ ਇਹ ਹੁਣ ਨਵਾਂ ਟਾਵਰ ਅਸੀਂ ਮਿਸਿਸਾਗਾ ਦੇ ਵਿਚ ਜੋ ਬ੍ਰੌਡਕਾਸਟ ਕੀਤਾ ਜਾ ਰਿਹਾ ਜੀ ਉੱਥੇ ਪਲੇਸ ਕੀਤਾ ਹੈ ਤੇ ਉਸ ਕਾਰਨ ਕਰਕੇ ਸਾਨੂੰ ਥੋੜੀ ਤੁਹਾਡੀ ਵੀ ਜ਼ਰੂਰਤ ਹੈ ਤੁਹਾਡੀ ਵੀ ਫੀਡਬੈਕ ਦੀ ਜ਼ਰੂਰਤ ਹੈ ਆਨ ਏਅਰ ਆ ਕੇ ਦੱਸ ਵੀ ਸਕਦੇ ਹੋ ਤੇ ਆਓ ਫਿਰ ਹੁਣ ਗੱਲਾਂ ਦਾ ਸਿਲਸਿਲਾ ਜਗਰਾਓਂ ਸ਼ਹਿਰ ਲੈ ਕੇ ਚੱਲੀਏ ਤੁਹਾਨੂੰ ਲਾਈਵ ਜਿੱਥੇ ਰਣਜੀਤ ਸਿੰਘ ਜੀ ਰਾਣਾ ਪੱਤਰਕਾਰ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ ਕਰਦੇ ਇਹਨਾਂ ਨਾਲ ਕੁਝ ਖੱਟੀਆਂ ਕੁਝ ਮਿੱਠੀਆਂ ਗੱਲਾਂ ਬਾਤਾਂ ਅਗੇਨ ਨੰਬਰ ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਹੋ 647-910-1320 ਫੇਸਬੁੱਕ ਯੂਟਿਊਬ ਤੇ ਰੰਗਲਾ ਪੰਜਾਬ ਦਾ ਐਪ 1320 ਦਾ ਐਪ ਤੇ ਤੁਸੀਂ ਸਾਨੂੰ ਸੁਣ ਸਕਦੇ ਹੋ ਤੇ ਟੈਸਲਾ ਦੀਆਂ ਗੱਡੀਆਂ ਦੇ ਵਿਚ ਵੀ ਡਾਊਨਲੋਡ ਕਰਕੇ ਆਈ ਹਾਰਟ ਰੇਡੀਓ ਨੂੰ 1320 ਤੇ ਸੁਣ ਸਕਦੇ ਹੋ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿਚ ਸਤਿ ਸ੍ਰੀ ਅਕਾਲ
8: ਸਤਿ ਸ੍ਰੀ ਅਕਾਲ ਅਸ਼ਪਾਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
7: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਟਾਈਮ ਬਾਅਦ ਅਸੀਂ ਵੀਕਐਂਡ ਸ਼ੋਅ ਦੇ ਉੱਤੇ 1320 ਦੇ ਉੱਤੇ ਵਾਪਸ ਮੁੜ ਆ ਚੁੱਕੇ ਘਰ ਨੂੰ ਤੇ ਕਾਫੀਆਂ ਉਡੀਕਾਂ ਸੀ ਕਿ ਰਾਣਾ ਜੀ ਅੱਜ ਆਉਣਗੇ ਤੇ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਸੋ ਰਾਣਾ ਜੀ ਆਓ ਫਿਰ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ ਤੇ ਮੈਂ ਜਿਹੜੀ ਪਹਿਲੀ ਖਬਰ ਹੈ ਮੈਂ ਸੀ ਹੈਰਾਨ ਕਿ ਪੰਜਾਬ ਪੁਲਿਸ ਇਹ ਵੀ ਕੰਮਾਂ ਦੇ ਵਿਚ ਪੈ ਗਈ ਹੈ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਘਰ ਦਾ ਕੋਈ ਜੀ ਦੁਨੀਆਂ ਤੋਂ ਕਹਿ ਲੋ ਕਿ ਚਲ ਗਿਆ ਹੋਵੇ ਤਾਂ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਹੋ ਤਾਂ ਪੰਜਾਬ ਪੁਲਿਸ ਦੇ ਨਾਲ ਸੰਪਰਕ ਕਰੋ। ਕਮਾਲ ਦੀ ਗੱਲ ਰਾਣਾ ਜੀ।
8: ਬਿਲਕੁਲ ਬਿਲਕੁਲ ਹਰਸ਼ ਭਾਜੀ, ਇੱਕ ਨਾ ਘਟਨਾ ਵੀ ਆ ਤੇ ਹਾਸੋਹੀਨ ਗੱਲ ਵੀ ਆ। ਵੀ ਜੇਕਰ ਤੁਹਾਡਾ ਕੋਈ ਮੈਂਬਰ ਘਰ ਦਾ ਪਰਿਵਾਰਕ ਮੈਂਬਰ ਦੁਨੀਆਂ ਤੋਂ ਚਲਿਆ ਗਿਆ ਜਾਣੀ ਕਿ ਮਰ ਗਿਆ, ਤੁਸੀਂ ਉਹਨੂੰ ਮਿਲਣਾ ਚਾਹੁੰਦੇ ਆ ਤਾਂ ਪੰਜਾਬ ਪੁਲਿਸ ਨਾਲ ਇੰਨੀ ਕੁ ਵਧੀਆ ਟੈਲੈਂਟ ਨਾਲ ਕੰਮ ਕਰਦੀ ਕਿ ਪੰਜਾਬ ਪੁਲਿਸ ਨਾਲ ਸੰਪਰਕ ਕਰ ਲਓ। ਹੁਣ ਆਪਾਂ ਚਾਨਣਾ ਪਾ ਦਈਏ ਕਿ ਇਹ ਗੱਲ ਮੈਂ ਕਿਉਂ ਕਹਿ ਰਿਹਾ। ਇਹ ਗੱਲ ਮੈਂ ਤਾਂ ਕਹਿ ਰਿਹਾ ਕਿ ਜ਼ਿਲ੍ਹਾ ਬਠਿੰਡੇ ਦੇ ਵਿੱਚ ਥਾਣਾ ਭਗਤਾਂ ਨੇ ਇੱਕ ਪਰਚਾ ਦਰਜ ਕੀਤਾ ਕਿ 6 ਸਾਲ ਪਹਿਲਾਂ ਮਰੇ ਹੋਏ ਵਿਅਕਤੀ ਤੇ ਪਰਚਾ ਦਰਜ ਕਰ ਦਿੱਤਾ।
7: ਅੱਛਾ।
8: ਜਿਹੜਾ ਕਿ 21/1/2020 ਦੇ ਵਿੱਚ ਜਿਸ ਬੰਦੇ ਦੀ ਮੌਤ ਹੋ ਚੁੱਕੀ ਸੀ ਤੇ ਪਰਚਾ ਦਰਜ ਭਾਜੀ ਕਦੋਂ ਹੁੰਦਾ? 9/8/2026 ਦੇ ਵਿੱਚ। ਹੁਣ ਪਰਚਾ ਕਾਹਦਾ ਹੁੰਦਾ ਪਏ ਵੀ ਗੱਲ ਦੱਸ ਦਿੰਦੇ ਆ ਕਿ ਕਿਸੇ ਬੰਦੇ ਦਾ ਜ਼ਮੀਨੀ ਵਿਵਾਦ ਸੀ। ਉਹ ਕਹਿੰਦਾ ਵੀ ਜਿਹੜਾ ਮਰਿਆ ਹੋਇਆ ਬੰਦਾ ਉਹ ਮੇਰੇ ਮਗਰ ਡਾਂਗ ਲੈ ਕੇ ਪੈ ਗਿਆ ਤੇ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਮਾਰ ਦੇਣਾ, ਬਖਸ਼ਣਾ ਨੀ ਗਾ, ਜਿੱਥੇ ਮਿਲ ਗਿਆ ਮੈਂ ਤੇਰੀਆਂ ਲੱਤਾਂ ਤੋੜੂ। ਉਸ ਬੰਦੇ ਨੇ ਜਾ ਕੇ ਕੰਪਲੇਂਟ ਲਿਖਾਈ ਤੇ ਪੁਲਿਸ ਨੇ ਨਾਲ ਹੀ ਮੁਕੱਦਮਾ ਦਰਜ ਕਰਤਾ ਸੰਗੀਨ ਧਾਰਾਵਾਂ ਲਾ ਕੇ। 307 ਦੀ ਧਾਰਾ ਲਾਤੀ ਤੇ ਉਹ 307 ਦੀ ਧਮਕੀਆਂ ਦੀ ਧਾਰਾ ਲਾਤੀ, ਇਰਾਦਾ ਕਤਲ ਦੀ ਧਾਰਾ ਲਾਤੀ ਵੀ ਮਿਲ ਗਿਆ ਤਾਂ ਮੈਨੂੰ ਮਾਰ ਦੂਗਾ। ਸੋਚਣ ਵਾਲੀ ਗੱਲ ਇਹ ਆ, ਤਾਂ ਕਹਿ ਰਿਹਾ ਵੀ ਜੇਕਰ ਕਿਸੇ ਬੰਦੇ ਦਾ ਭਾਈ ਕੋਈ ਜੀ ਚਲਿਆ ਗਿਆ ਨਾ ਦੁਨੀਆਂ ਤੋਂ, ਤਾਂ ਤੁਸੀਂ ਭਾਈ ਪੰਜਾਬ ਪੁਲਿਸ ਨਾਲ ਸੰਪਰਕ ਕਰ ਲਓ, ਕਿਉਂਕਿ ਪੰਜਾਬ ਪੁਲਿਸ ਹੁਣ ਇਸੇ ਕੰਮ ਦੇ ਵਿੱਚ ਇੰਨੀ ਕੁ ਮਾਹਰ ਹੋ ਗਈ। ਅਸ ਭਾਜੀ ਇਹ ਪਹਿਲੀ ਘਟਨਾ ਨੀ, ਬਹੁਤ ਥਾਵਾਂ ਤੇ ਐਸੀਆਂ ਘਟਨਾ ਹੋਈਆਂ ਕਿ ਪੰਜਾਬ ਪੁਲਿਸ ਨੇ ਜਿਹੜੇ ਮਰੇ ਹੋਏ ਬੰਦੇ ਉਹਨਾਂ ਦੇ ਪਰਚੇ ਦਰਜ ਦਿੱਤੇ ਹੋਏ ਆ। ਪੰਜਾਬ ਦੇ ਵਿੱਚ ਅਸੀਂ ਬਹੁਤ ਸਾਰੇ ਮੁਕੱਦਮੇ ਦਰਜ ਆ ਜਿਹੜੇ ਬੰਦੇ 5-5 ਸਾਲ ਸੀ 7-7 ਸਾਲ ਪਹਿਲਾਂ ਮਰ ਚੁੱਕੇ ਤੇ ਬਾਅਦ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਹੋਇਆ ਪਰਚਿਆਂ ਦੇ ਵਿੱਚ। ਹੁਣ ਇਹ ਘਟਨਾ ਜਿਹੜੀ ਆ ਇਹ ਥਾਣਾ ਬਠਿੰਡੇ ਦੇ ਥਾਣਾ ਭਾਈ ਭਗਤੇ ਦੇ ਵਿੱਚ ਘਟਨਾ ਹੋਈ, ਜਿੱਥੇ ਕਿ ਆਪਾਂ ਦੱਸ ਚੁੱਕੇ ਹਾਂ ਕਿ 21/1/2020 ਨੂੰ ਬੰਦੇ ਦੀ ਮੌਤ ਹੋ ਜਾਂਦੀ ਆ ਤੇ ਪਰਚਾ ਦਰਜ ਹੁੰਦਾ ਜਾਂਦਾ ਸੰਗੀਨ ਧਾਰਾਵਾਂ ਦੇ ਤਹਿਤ 9/8/1926 ਨੂੰ ਵਿੱਚ, ਜਾਣੀ ਕਿ 6.5 ਸਾਲ ਬਾਅਦ ਪਰਚਾ ਦਰਜ ਹੁੰਦਾ ਤੇ FIR ਜਿਹੜੀ ਬੋਲਦੀ ਆ ਉਹ ਭਾਜੀ ਉਸ ਬੰਦੇ ਦੇ ਨਾਮ ਤੇ ਬੋਲਦੀ ਆ ਤੇ ਜਿਹਦੇ ਵਿੱਚ ਇਹ ਸੰਗੀਨ ਇਲਜ਼ਾਮ ਲਾਏ ਗਏ ਆ ਕਿ ਮੇਰੇ ਪਿੱਛੇ ਡਾਂਗ ਲੈ ਕੇ ਪੈ ਗਿਆ ਮੈਨੂੰ ਜਾਨੋਂ ਮਾਰਨ ਲਈ ਤੇ ਮੈਨੂੰ ਕਹਿੰਦਾ ਜਿੱਥੇ ਮੈਨੂੰ ਮਿਲ ਗਿਆ ਤੇ ਮੈਂ ਤੈਨੂੰ ਮਾਰ ਦੇਣਾ ਤੇ ਇਹ ਸੰਗੀਨ ਧਾਰਾਵਾਂ ਦੇ ਤਹਿਤ ਕਹਿੰਦਾ ਮੁਕੱਦਮਾ ਦਰਜ ਕੀਤਾ ਗਿਆ ਵੀ ਮੇਰੀ ਜਾਨ ਨੂੰ ਖਤਰਾ ਵਾ। ਜਿਹੜਾ ਮਦਈ ਆ ਜਿਹਨੇ ਪਰਚਾ ਦਰਜ ਕਰਾਇਆ, ਮਦਈ ਕਹਿ ਰਿਹਾ ਵੀ ਮੇਰੀ ਜਾਨ ਨੂੰ ਖਤਰਾ ਵਾ ਤੇ ਉਹ ਪੁਲਿਸ ਨੇ ਵੀ ਸੋਚੇ ਬਿਨਾਂ ਸੋਚੇ ਸਮਝੇ ਤੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਗਿਆ। ਹੁਣ ਜਦੋਂ ਪੁਲਿਸ ਨੇ ਇਸ ਪਰਚੇ ਦੀ ਸ਼ਾਨ ਤਫਤੀਸ਼ ਕੀਤੀ ਕਿ ਯਾਰ ਇਸ ਬੰਦੇ ਨੂੰ ਲੱਭੀਏ ਪਰਚਾ ਦਰਜ ਹੋ ਗਿਆ, ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਉਦੋਂ ਪਈ ਜਦੋਂ ਜਾ ਕੇ ਪਿੰਡ ਵਿੱਚ ਉਹਨਾਂ ਨੇ ਪਤਾ ਕੀਤਾ ਵੀ ਭਾਈ ਦੋਸ਼ੀ ਨੂੰ ਗ੍ਰਿਫ਼ਤਾਰ ਕਰਨਾ, ਉਹ ਕੱਲ ਫਲਾਨੇ ਬੰਦੇ ਮਗਰ ਕਿਰਪਾਨ ਲੈ ਕੇ ਪੈ ਗਿਆ ਸੀ। ਉਹ ਪਿੰਡ ਵਾਲੇ ਕਹਿੰਦੇ ਯਾਰ ਇਹਨੂੰ ਤਾਂ ਮਰੇ ਨੂੰ 6.5 ਸਾਲ ਹੋ ਗਏ। ਉਹ ਕਹਿੰਦਾ ਯਾਰ ਬੰਦਾ ਕੰਪਲੇਂਟ ਲਿਖਾ ਕੇ ਗਿਆ ਸਾਡੇ ਕੋਲੇ ਵੀ ਇਹਨਾਂ ਦਾ ਜ਼ਮੀਨੀ ਵਿਵਾਦ ਚੱਲਦਾ ਉਸੇ ਘਰ ਦੇ ਨਾਲ। ਉਹ ਕਹਿੰਦੇ ਵੀ ਉਹ ਬੰਦਾ ਤਾਂ ਮਰ ਗਿਆ, ਹਾਂ ਜ਼ਮੀਨੀ ਵਿਵਾਦ ਹੈਗਾ ਇਸ ਪਰਿਵਾਰ ਦੇ ਨਾਲ, ਪਰ ਕਹਿੰਦੇ ਜਿਹੜਾ ਇਹ ਬੰਦਾ ਕਹਿ ਰਿਹਾ ਵੀ ਉਹ ਤਾਂ ਬੰਦੇ ਨੂੰ ਮਰੇ ਨੂੰ 6.5 ਸਾਲ ਸੀ, ਉਹ 6.5 ਸਾਲ ਹੋ ਗਏ। ਹੁਣ ਪੁਲਿਸ ਦੀ ਜੇ ਆਪਾਂ ਕਹਿ ਰਹੀਏ ਵੀ ਪੁਲਿਸ ਪੂਰੀ ਡੂੰਘਾਈ ਨਾਲ ਸ਼ਾਂਤ ਤਫਤੀਸ਼ ਕਰਦੀ ਆ ਤਾਂ ਪੁਲਿਸ ਨੇ ਬਿਨਾਂ ਸ਼ਾਂਤ ਤਫਤੀਸ਼, ਕਿਉਂਕਿ ਆਪਾਂ ਨੂੰ ਅਸ ਭਾਜੀ ਇਹ ਹੁੰਦਾ ਕਿ ਜਦੋਂ ਕਿਤੇ ਕੰਪਲੇਂਟ ਚਲੀ ਜਾਂਦੀ ਪੁਲਿਸ ਕੋਲੇ ਤਾਂ ਆਪਾਂ ਨੂੰ ਇੱਕ ਉਮੀਦ ਹੋ ਜਾਂਦੀ ਹੈ ਕਿ ਯਾਰ ਪੁਲਿਸ ਵੱਡੀ ਡੂੰਘਾਈ ਨਾਲ ਸ਼ਾਂਤ ਤਫਤੀਸ਼ ਕਰੂਗੀ, ਮੈਨੂੰ ਇਨਸਾਫ਼ ਮਿਲੂਗਾ, ਕਿਉਂਕਿ ਆਪਾਂ ਪੁਲਿਸ ਕੋਲੇ ਇਨਸਾਫ਼ ਲਵਾਣਾ, ਕਾਨੂੰਨ ਕੋਲੇ ਗੁਹਾਰ ਲਾਣੀ ਇਨਸਾਫ਼ ਦੀ। ਤੇ ਪੁਲਿਸ ਨੇ ਮੈਨੂੰ ਇੰਝ ਲੱਗਦਾ ਵੀ ਸ਼ਾਨ ਵੀ ਪੁੱਛ ਕਿਸੇ ਪਿੰਡ ਦੇ ਬੰਦੇ ਨੂੰ ਹਰੇਕ, ਕਿਉਂਕਿ ਜਿਹੜੀ ਚੌਂਕੀ ਥਾਣਾ ਬਣਦਾ ਉੱਥੇ ਨਾ ਸਰਪੰਚਾਂ ਦੇ ਨੰਬਰ ਹਰੇਕ ਪੁਲਿਸ ਮੁਲਾਜ਼ਮ ਕੋਲ ਹੁੰਦੇ, ਹਰੇਕ ਪਿੰਡ ਦੇ ਸਰਪੰਚ ਦਾ ਨੰਬਰ, ਕਿਉਂਕਿ ਪਿੰਡ ਦੇ ਵਿੱਚੋਂ ਕੁਝ ਪੁੱਛਣਾ ਹੁੰਦਾ। ਤਾਂ ਪੁਲਿਸ ਨੇ ਫੋਨ ਲਾਉਣਾ ਵੀ ਸੰਭਵ ਨੀ ਸਮਝਿਆ ਸਰਪੰਚ ਨੂੰ, ਵੀ ਅਸੀਂ ਫੋਨ ਲਾ ਕੇ ਪੁੱਛ ਲਈਏ ਵੀ ਭਾਈ ਫਲਾਨਾ ਬੰਦਾ ਹੈਗਾ ਪਿੰਡ ਚ, ਇਹਦੇ ਬੰਦੇ ਦਾ ਵਿਵਹਾਰ ਕਿਵੇਂ ਆ, ਇਹ ਲੜਦਾ ਝਗੜਦਾ ਰਹਿੰਦਾ ਕਿਸੇ ਨਾ। ਪੁਲਿਸ ਨੇ ਚੱਕਿਆ ਮੁਕੱਦਮਾ ਠੋਕਦਾ, ਬਾਅਦ ਦੇ ਵਿੱਚ ਬੰਦੇ ਨੂੰ ਗ੍ਰਿਫ਼ਤਾਰ ਕਰਨ ਨੂੰ ਲੱਭਦੀ ਫਿਰਦੀ। ਹੁਣ ਜੇ ਬੰਦਾ ਤਾਂ ਹੋਵੇ ਤਾਂ ਹੀ ਗ੍ਰਿਫ਼ਤਾਰ ਕਰੂਗੀ। ਹੁਣ ਹਾਸੋ ਹੀ ਨੀ ਗੱਲ ਇਹ ਆ ਵੀ ਮੈਨੂੰ ਇੰਝ ਲੱਗਦਾ ਪਿਆ ਵੀ ਉਸ ਬੰਦੇ ਨੂੰ ਜਿਹਨੇ FIR ਕਟਾਈ ਆ ਜਾਂ ਦਰਸ ਭਾਜੀ ਉਸ ਬੰਦੇ ਨੂੰ ਸੁਪਨਾ ਆ ਗਿਆ, ਉਹ ਸੋਚ ਸੋਚ ਕੇ ਪੈ ਗਿਆ ਹੁਣ ਐਸੀ ਗੱਲ। ਉਹ ਗੱਲ ਪਤਾ ਕੀ ਹਰਸ਼ ਭਾਜੀ, ਕਹਿੰਦੇ ਨੇ ਵੀ ਜਦੋਂ ਮਰੇ ਹੋਏ ਬੰਦੇ ਨੂੰ ਸੋਚ ਕੇ ਬੰਦਾ ਪੈ ਜਾਏ ਨਾ ਤਾਂ ਉਹ ਕਹਿੰਦੇ ਆਟੋਮੈਟਿਕ ਸੁਪਨੇ ਜੋ ਜੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ, ਇਹ ਜੀ ਬੰਦੇ ਦੀ ਦਿਮਾਗ ਦੀ ਆਪਣੀ ਖੇਡ ਹੁੰਦੀ, ਕਿਉਂਕਿ ਅਕਸਰ ਹੀ ਸੋਚ ਜਾਂਦਾ ਜੋ ਕੁਛ ਆਪਾਂ ਸੌਣ ਲੱਗੇ ਸੋਚ ਲਈਏ ਨਾ ਤਾਂ ਅਕਸਰ ਹੀ ਸੁਪਨੇ ਦੇ ਵਿੱਚ ਘਟਨਾ ਹੋ ਜਾਂਦੀ ਹੈ। ਮੈਨੂੰ ਇੰਝ ਲੱਗਦਾ ਵੀ ਉਸ ਬਾਈ ਨੇ ਨਾ ਸੋਚ ਸੋਚ ਕੇ ਪੈ ਗਿਆ ਹੋਣਾ ਤੇ ਉਹਨੂੰ ਰਾਤ ਨੂੰ ਸੁਪਨੇ ਵਿੱਚ ਉਹ ਡਾਂਗ ਲੈ ਕੇ ਮਗਰ ਭੱਜਿਆ ਲੱਗਦਾ ਤੇ ਉਹਨੇ ਚੱਕ ਕੇ ਸੁਬਹਾ ਥਾਣੇ ਕੰਪਲੇਂਟ ਦੇ ਦਈ। ਪੁਲਿਸ ਦੇਖੋ ਪੁਲਿਸ ਨੇ ਵੀ ਏਡਾ ਤੱਤਾ ਕੰਮ ਕੀਤਾ, 2 ਦਿਨਾਂ ਦੇ ਵਿੱਚ FIR ਦਰਜ ਕਰਤੀ ਪੁਲਿਸ ਨੇ ਵੀ ਲਿਆਓ ਦੋਸ਼ੀ ਲੱਭ ਗਏ, ਦੋਸ਼ੀ ਨੂੰ ਭੇਜ ਗਏ ਜੇਲ, ਦੋਸ਼ੀ ਹੋਵੇ ਤਾਂ ਲੱਭੇ, ਦੋਸ਼ੀ ਤਾਂ 6.5 ਸਾਲ ਪਹਿਲਾਂ ਮਰ ਚੁੱਕਿਆ। ਸੋਚਣ ਵਾਲੀ ਹੈ ਵੀ ਪੁਲਿਸ ਦੀ ਪੁਲਿਸ ਇੰਨੀ ਕੁ ਬਿਜੀ ਹੋ ਚੁੱਕੀ ਆ ਕਿ ਪੁਲਿਸ ਨੇ ਆਪਣੀ ਤਫਤੀਸ਼ ਦੇ ਵਿਚ ਵੀ ਪੂਰੀ ਛਾਣਬਣ ਕੀਤੀ ਹੋਈ ਨੀ, ਜੋ ਆਇਆ ਜੋ ਲਿਖਿਆ ਜੋ ਦੱਸਿਆ ਜੋ ਪੜਿਆ ਜੋ ਦੱਸਤਾ ਕਿਸੇ ਨੇ ਉਹਦੇ ਦੱਸੇ ਤੇ ਵਿਸ਼ਵਾਸ ਕਰਕੇ ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਸੋ ਐਸਾ ਇਹ ਹਾਸੋਹੀਣ ਗੱਲ ਵੀ ਆ ਪਰ ਇੱਕ ਘਟਨਾ ਵੀ ਆ ਕਿ ਐਸੀ ਪੰਜਾਬ ਦੇ ਐਸੇ ਕਾਨੂੰਨ ਤੇ ਅਸੀਂ ਭਰੋਸਾ ਕਰਦੇ ਆ ਕਿ ਇਸ ਕਾਨੂੰਨ ਤੋਂ ਸਾਨੂੰ ਇਨਸਾਫ਼ ਮਿਲੂਗਾ। ਹਰੇਕ ਬੰਦੇ ਦੀ ਕੋਈ ਗੁਹਾਰ ਹੁੰਦੀ ਸਭ ਤੋਂ ਪਹਿਲਾਂ ਕਾਨੂੰਨ, ਇਸ ਤੋਂ ਬਾਅਦ ਜਾ ਕੇ ਕੋਰਟ ਚ ਜਾਂਦਾ ਬੰਦਾ ਇੱਕ ਉਮੀਦ ਲੈ ਕੇ ਜਾਂਦਾ, ਪਰ ਜੇਕਰ ਉਮੀਦ ਜਿਨ੍ਹਾਂ ਨੇ ਉਮੀਦ ਦੇਣੀ ਹੁੰਦੀ ਜੇਕਰ ਉਹੀ ਐਸੀਆਂ ਹਰਕਤਾਂ ਕਰਨਗੇ ਤਾਂ ਹਰਸ਼ ਭਾਜੀ ਉਸ ਕਹਿੰਦੇ ਸੂਬੇ ਦਾ ਤਾਂ ਰੱਬ ਹੀ ਰੱਖ ਆਊ।
7: ਬਿਲਕੁਲ ਬਿਲਕੁਲ ਜੀ। 905-800-1313-1320 ਹੁਣ ਤੁਹਾਡੀ ਵਾਰੀ ਹੈ ਸਰੋਤਿਓ, ਤੁਸੀਂ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ। ਜਗਰਾਉਂ ਸ਼ਹਿਰ ਤੋਂ ਸਾਡੇ ਨਾਲ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਜੁੜੇ ਹੋਏ ਨੇ ਜੀ, ਫੋਨ ਦੇ ਜ਼ਰੀਏ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਟੂ ਕਾਲ ਇਜ 6479101320 ਤੇ ਤੁਸੀਂ ਸਾਨੂੰ ਕਾਲ ਕਰਕੇ ਸੁਣ ਵੀ ਸਕਦੇ ਹੋ। ਰਾਣਾ ਜੀ ਅਗਲੀ ਖਬਰ ਕਾਫੀ ਕਹਿੰਦੇ ਨਾ ਇੱਕ ਚੁੱਪ ਤੇ ਸੌ ਸੁੱਖ, ਪਰ ਕਈ ਵਾਰੀ ਕੀ ਹੁੰਦਾ ਨਾ ਕਿ ਸਟੈਂਡ ਲੈਣਾ ਪੈਂਦਾ, ਪਰ ਇਸ ਪਰਿਵਾਰ ਨੂੰ ਬਈ ਸਟੈਂਡ ਮਹਿੰਗਾ ਪੈ ਗਿਆ ਜੀ। ਪਿਓ ਨੇ ਲੁਟੇਰਿਆਂ ਖਿਲਾਫ ਕੀਤੀ ਸ਼ਿਕਾਇਤ ਤੇ ਲੁਟੇਰਿਆਂ ਨੇ ਜੀ 4 ਸਾਲ ਦੀ ਧੀ ਦਾ ਕਹਿਣਾ ਮੈਨੂੰ ਬਹੁਤ ਦੁੱਖ ਲੱਗਦਾ ਕਿ ਗਰਦਨ ਵੱਢ ਦਿੱਤੀ।
8: ਬਿਲਕੁਲ ਬਿਲਕੁਲ ਅਰਸ਼ ਭਾਜੀ, ਇਹ ਨਾ ਘਟਨਾ ਹੈਗੀ ਨਾਭੇ ਦੇ ਬਲਾਕ ਦੇ ਨਾਭਾ ਬਲਾਕ ਦੇ ਵਿਚ ਪਿੰਡ ਥੋੜਾ, ਜਿੱਥੇ ਇੱਕ ਮੋਟਰਸਾਈਕਲ ਤੇ ਪਿਓ ਜਾ ਰਿਹਾ ਸੀ ਤੇ ਉਸ ਨੂੰ ਲੁਟੇਰਿਆਂ ਨੇ ਘੇਰ ਲਿਆ। 3-4 ਦਿਨ ਪਹਿਲਾਂ ਹਸਬੈਂਡ ਵਾਈਫ ਜਾ ਰਹੇ ਸੀ, 3-4 ਲੁਟੇਰਿਆਂ ਨੇ ਮੂੰਹ ਤੇ ਨਕਾਬ ਬੰਨੇ ਹੋਏ ਸੀ, ਉਹਨਾਂ ਨੇ ਘੇਰ ਲਿਆ ਤੇ ਉਹਨੇ ਜਾ ਕੇ ਕੀ ਤਾਂ ਨਾਭੇ ਥਾਣੇ ਦੇ ਵਿਚ ਜਾ ਕੇ ਕੰਪਲੇਂਟ ਦਰਜ ਕਰਾ ਦਿੱਤੀ ਕਿ ਮੈਨੂੰ ਇਸ ਥਾਣੇ ਤੇ ਘੇਰਿਆ ਗਿਆ। ਤੇ ਜਦੋਂ ਨਾਭੇ ਥਾਣੇ ਕੰਪਲੇਂਟ ਕਰਾ ਦਿੱਤੀ ਗਈ, ਪੁਲਿਸ ਉਸ ਰੋਡ ਤੇ ਗੇੜੀਆਂ ਮਾਰਨ ਲੱਗ ਗਈ ਵੀ ਲੱਭੀਏ ਅਕਸਰ ਬੰਦਿਆਂ ਨੇ ਘੇਰਿਆ ਕਿੱਥੋਂ, ਕਿਉਂਕਿ ਪੁਲਿਸ ਨੇ ਆਪਣੀ ਤਫਤੀਸ਼ ਕਰਨੀ ਸੀ। ਤਾਂ 5ਵੇਂ 6ਵੇਂ ਦਿਨ ਉਹ ਬੰਦਾ ਆਪਣੀ ਬੇਟੀ 4 ਸਾਲਾਂ ਦੀ ਬੁਲਟ ਤੇ ਮੂਹਰੇ ਬਿਠਾ ਕੇ ਜਾ ਰਿਹਾ ਸੀ ਤੇ ਉਹੀ ਲੁਟੇਰੇ ਫਿਰ ਮੂਹਰੇ ਆ ਗਏ। ਤਾਂ ਉਹਨਾਂ ਲੁਟੇਰਿਆਂ ਨੇ ਕਿਹਾ ਵੀ ਤੂੰ ਦੇਸ਼ ਸ਼ਿਕਾਇਤਾਂ ਜਿਹੜੀਆਂ ਥਾਣੇ ਦਿੰਦਾ, ਜਿਹੜੀਆਂ ਥਾਣੇ ਸ਼ਿਕਾਇਤਾਂ ਕਰਨਾ ਉਹ ਦੇਸ਼ ਸ਼ਿਕਾਇਤਾਂ ਤੇ, ਜਦੋਂ ਕਿਰਪਾਨ ਮਾਰੀ ਤਾਂ ਉਹ ਸਿੱਧੀ ਉਸਦੀ ਬੇਟੀ ਦੀ ਗਰਦਨ ਅਲੱਗ ਹੋ ਗਈ ਧੜ ਤੋਂ, ਜਿਸ ਦੇ ਵਿਚ ਉਸਦਾ ਜਿਹੜਾ ਪਿਓ ਆ ਉਹ ਜ਼ਖਮੀ ਹਾਲਾਤ ਵਿਚ ਉਸਦੀ ਜਾਨ ਬਚ ਗਈ ਪਰ ਬੇਟੀ ਆ ਜਿਹੜੀ ਉਸ ਦੁਨੀਆਂ ਤੋਂ ਚਲੀ ਗਈ।
7: ਮਾਈ ਗੋਡ।
8: ਤੇ ਅਰਸ਼ ਭਾਜੀ ਐਸੇ ਸਵਾਲ ਟਿੱਪਣੀਆਂ ਬਹੁਤ ਵੱਡੀਆਂ ਖੜੀਆਂ ਹੋ ਜਾਂਦੀਆਂ ਪ੍ਰਸ਼ਾਸਨ ਤੇ। ਹੁਣ ਗੱਲ ਅਰਸ਼ ਭਾਜੀ ਸੋਚਣ ਵਾਲੀ ਗੱਲ ਇੱਕ ਇੱਥੇ ਆ, ਮੇਰਾ ਸਵਾਲ ਇਹ ਘਟਨਾ ਤੇ ਚਾਨਣਾ ਪਾਉਣਾ ਸੀ ਪਰ ਇੱਕ ਟਿੱਪਣੀ ਇਹ ਹੈ ਕਿ ਲੁਟੇਰਿਆਂ ਨੂੰ ਕਿਵੇਂ ਪਹੁੰਚਿਆ ਕਿ ਉਸਨੇ ਨਾਭੇ ਥਾਣੇ ਜਾ ਕੇ ਕੰਪਲੇਂਟ ਦਿੱਤੀ।
7: ਸਵਾਲ,
8: ਲੁਟੇਰਿਆਂ ਨੂੰ ਇਹ ਗੱਲ ਕਿਹਨੇ ਦੱਸੀ ਕਿ ਫਲਾਨਾ ਬੰਦਾ ਸਿੰਘ ਆ ਕੇ ਤੁਹਾਡੇ ਖਿਲਾਫ਼ ਆ ਕੇ ਕੰਪਲੇਂਟ ਦੇ ਰਹੀ ਆ ਤੁਹਾਡੇ ਸ਼ਾਨ ਦੇ ਖਿਲਾਫ਼? ਆਪਾਂ ਅਕਸਰ ਫਿਲਮਾਂ ਦੇ ਵਿਚ ਦੇਖਦੇ ਆ ਕਿ ਮੁਲਾਜ਼ਮ ਅਸੀਂ ਪੂਰੀ ਪੁਲਿਸ ਦੇ ਵਿਚੋਂ 2-4 ਮੁਲਾਜ਼ਮ ਨਾ ਗੁੰਡਿਆਂ ਨਾਲ ਰਲ ਜਾਂਦੇ, ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹੁੰਦੀਆਂ ਆਪਾਂ, ਉਹਨਾਂ ਦੇ ਵਿਚ ਆਪਾਂ ਅਕਸਰ ਦੇਖਦੇ ਇੱਕ ਮੁਲਾਜ਼ਮ ਰਲਿਆ ਹੁੰਦਾ ਬਾਅਦ ਦੇ ਵਿਚ ਹੀਰੋ ਨੂੰ ਪਤਾ ਲੱਗ ਜਾਂਦਾ। ਇਹ ਕਹਾਣੀ ਮੈਨੂੰ ਇੰਝ ਲੱਗਦਾ ਪਿਆ ਕਿ ਇੱਥੇ ਮੋੜ ਇਸ ਤਰੀਕੇ ਨਾਲ ਲੈ ਸਕਦੀ ਆ ਪਰ ਮੁਕੱਦਮਾ ਦਰਜ ਹੋ ਚੁੱਕਿਆ ਲੁਟੇਰਿਆਂ ਦੇ ਖਿਲਾਫ਼। ਪਰ ਅਰਸ਼ ਭਾਜੀ ਸੋਚਣ ਵਾਲੀ ਗੱਲ ਇਹ ਆ ਕਿ ਅਕਸਰ ਇਹ ਗੱਲ ਲੀਕ ਆਊਟ ਕਿੱਥੋਂ ਗਈ? ਇਸ ਦੀ ਪੁਲਿਸ ਮੁਲਾਜ਼ਮ ਹੀ ਆ, ਜਿਸ ਪਿਓ ਦੀ ਧੀ ਚਲੀ ਜਾਵੇ 4 ਸਾਲ ਦੀ, ਜਿਸ ਧੀ ਨੂੰ ਬਾਲਿਆ ਹੋਵੇ, ਜਿਸ ਧੀ ਨਾਲ ਬਹੁਤ ਸਾਰੇ ਚਾਹ, ਹੁਣ ਵਾਲੇ ਚਾਹ ਪੂਰੇ ਵੀ ਨਹੀਂ ਹੋਏ ਤੀ
7: ਜੀ, 4 ਸਾਲ
8: ਬਹੁਤ ਸਾਰੇ ਮਾਂ ਬਾਪ ਦੇ ਅਰਮਾਨ ਹੁੰਦੇ, ਪ੍ਰਮਾਣ ਹੁੰਦੇ ਉਸ ਬੱਚੀ ਨਾਲ ਖੇਡਦੇ, ਖਿਡੌਣਾ ਹੀ ਹੁੰਦਾ 4 ਸਾਲ ਦੀ ਬੱਚੀ ਵੀ, ਤੇ ਜਦੋਂ ਉਸ ਖਿਡੌਣਾ ਇਸ ਦੁਨੀਆਂ ਤੋਂ ਚਲਿਆ ਜਾਵੇ ਤਾਂ ਉਸ ਪਿਓ ਤੇ ਕੀ ਬੀਤੀ ਹੋਊਗੀ ਤੇ ਉਸ ਪਰਿਵਾਰ ਤੇ ਕੀ ਬੀਤੀ ਹੋਊਗੀ ਜਾਂ ਉਸਦੇ ਰਿਸ਼ਤੇਦਾਰਾਂ ਤੇ ਜਾਂ ਉਸਦੇ ਪਰਿਵਾਰਕ ਮੈਂਬਰਾਂ ਦੀ ਕੀ ਬੀਤੀ ਹੋਊਗੀ, ਇਸ ਦਾ ਦੁੱਖ ਤਾਂ ਸ਼ਾਇਦ ਰੱਬ ਹੀ ਬਿਆਨ ਕਰ ਸਕਦਾ। ਪਰ ਪੁਲਿਸ ਵੱਲੋਂ ਜੋ ਮੁਕੱਦਮਾ ਦਰਜ ਕੀਤਾ ਗਿਆ ਸਿਰਫ ਲੁਟੇਰਿਆਂ ਦੇ ਅਗਿਆਤ ਵਿਅਕਤੀਆਂ ਦੇ ਖਿਲਾਫ਼, ਜਿਹਦੇ ਵਿਚ ਕੋਈ ਨਾਮ ਨਹੀਂ, ਅਗਿਆਤ ਵਿਅਕਤੀਆਂ ਦੇ ਖਿਲਾਫ਼ ਕਤਲ ਦਾ ਪਰਚਾ, ਹੋਰ 307 ਦਾ ਪਰਚਾ, ਹੋਰ ਸੰਗੀਨ ਧਰਾਵਾਂ ਦੇ ਪਰਚੇ ਤਹਿਤ ਕਰ ਦਿੱਤਾ ਗਿਆ। ਮੈਨੂੰ ਹੁਣ ਇੱਕ ਘਟਨਾ ਯਾਦ ਆ ਗਈ ਕਿ 2-3 ਦਿਨ ਪਹਿਲਾਂ ਇੱਕ ASI ਮਾਰਿਆ ਗੈਂਗਸਟਰਾਂ ਨੇ ਅੰਮ੍ਰਿਤਸਰ ਦੇ ਵਿਚ, ਇੱਕ ASI ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਮੈਨੂੰ ਇੰਝ ਲੱਗਦਾ ਪਿਆ ਕਿ 24 ਘੰਟਿਆਂ ਦੇ ਵਿਚ ਉਹਨਾਂ ਚੋਂ ਇੱਕ ਗੈਂਗਸਟਰ ਨੂੰ ਮਾਰ ਵੀ ਦਿੱਤਾ ਪੁਲਿਸ ਨੇ, ਇਨਕਾਊਂਟਰ ਕਰ ਦਿੱਤਾ ਗਿਆ, ਜਿਹਦੇ ਵਿਚ ਇੱਕ ਫਰਾਰ ਹੋ ਗਿਆ, ਦੂਜੇ ਦੀ ਭਾਲ ਜਾ ਰਹੀ ਆ। ਇਹੀ ਹਾਲਾਤ ਹੋਏ ਸੀ ਜਗਰਾਉਂ ਦੇ ਵਿਚ, ਜਿਹੜੀ ਆਪਣੀ ਖ਼ਬਰ ਬਹੁਤ ਵਾਇਰਲ ਹੋਈ ਸੀ ਜਿਹਦੇ ਵਿਚ ਇੱਕ ਗੈਂਗਸਟਰ ਆਇਆ ਸੀ ਜਗਰਾਉਂ ਦੇ ਵਿਚ, ਤੇ ਜੈਪਾਲ ਭੁੱਲਰ ਜਗਰਾਉਂ ਦੇ ਵਿਚ ਜਦੋਂ ਪੁਲਿਸ ਨੇ ਇਨਕਾਊਂਟਰ ਕਰਦਾ, ਪੁਲਿਸ ਨੂੰ ਗੋਲੀਆਂ ਮਾਰ ਕੇ 2 ASI ਦੀ ਮੌਤ ਹੋ ਜਾਂਦੀ। ਬਾਅਦ ਦੇ ਵਿਚ ਮੈਨੂੰ ਲੱਗਦਾ 48-72 ਘੰਟਿਆਂ ਦੇ ਵਿੱਚ ਜਾ ਕੇ ਕਲਕੱਤੇ ਦੇ ਵਿੱਚ ਪੁਲਿਸ ਨੇ ਉਸਦਾ ਐਨਕਾਊਂਟਰ ਕਰ ਦਿੱਤਾ। ਪਰ ਜਦੋਂ ਪੁਲਿਸ ਦੀ ਪੱਗ ਨੂੰ ਹੱਥ ਹੁੰਦਾ ਨਾ ਅਸ਼ ਭਾਜੀ, ਉਦੋਂ ਫਿਰ ਲੱਭ ਹੀ ਲੈਂਦੇ ਬੰਦਾ। ਹੁਣ ਲਟੇਰਿਆਂ ਦੇ ਖਿਲਾਫ਼, ਅਗਿਆਤ ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਦਰਜ ਹੋ ਗਿਆ। ਗੱਲ ਮੈਂ ਫਿਰ ਉੱਥੇ ਘੁਮਾ ਕੇ ਲਿਆਉਂਦਾ, ਉਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਹੀਂ ਸੀ, ਉਹਦੇ ਵਿੱਚ ਇੱਕ ਪਿਓ ਦੀ ਧੀ ਸੀ 4 ਸਾਲ। ਜੇ ਇਹ ਪੁਲਿਸ ਮੁਲਾਜ਼ਮ ਦੀ ਧੀ ਹੁੰਦੀ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਮਾਨ ਸਾਹਿਬ ਨੇ ਆਪ ਉੱਥੇ ਪਹੁੰਚਣਾ ਸੀ, ਕਿਉਂਕਿ ਜਦੋਂ ASI ਦਾ ਮੌਤ ASI ਦੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਉੱਥੇ ਮਾਨ ਸਾਹਿਬ ਨੇ ਵੱਡਾ ਬਿਆਨ ਦਿੱਤਾ, ਪਰਿਵਾਰ ਨੂੰ 1 ਕਰੋੜ ਰੁਪਇਆ ਦਿੱਤਾ। 1 ਕਰੋੜ ਰੁਪਇਆ ਦੇਣ ਤੋਂ ਬਾਅਦ ਪਰਿਵਾਰਕ ਨੂੰ ਨੌਕਰੀ ਵੀ ਦਿੱਤੀ, ਜਿੱਥੇ DGP ਗੌਰਵਜਾਦ ਵੀ ਉੱਥੇ ਪਹੁੰਚਦਾ ਵੀ ਪੁਲਿਸ ਤੇ ਹੱਥ ਪਾਇਆ ਗੈਂਗਸਟਰਾਂ ਨੇ, ਜਿੱਥੇ ਮਾਨ ਸਾਹਿਬ ਨੇ ਫਿਰ ਬਿਆਨ ਦਿੱਤੇ ਕਿ ਗੈਂਗਸਟਰ ਕੋਈ ਨੀ ਬਖਸ਼ਿਆ ਜਾਊਗਾ, ਐਨਕਾਊਂਟਰ ਵੀ ਹੁੰਦੇ ਆ। ਇਸ ਪਿਓ ਦੀ ਧੀ ਦਾ ਹਾਲੇ ਤੱਕ ਕੌਣ ਇਨਸਾਫ਼ ਮਿਲਿਆ, ਕਿਉਂ ਨੀ ਲੱਭੇ ਗਏ ਲਟੇਰੇ? ਲਟੇਰੇ ਉਸੇ ਰਾਹ ਤੇ ਖੜੇ ਸੀ ਜਿਸ ਤੇ ਪਹਿਲਾਂ ਵਾਰਦਾਤ ਕੀਤੀ ਸੀ, ਉੱਥੇ ਵਾਰਦਾਤ ਕੀਤੀ ਜਿੱਥੇ ਪਹਿਲਾਂ ਰੋਕਿਆ ਸੀ ਉਹਨਾਂ ਮੀਆਂ ਹਸਬੈਂਡ ਵਾਈਫ ਨੂੰ। ਜੇ ਬੰਦੇ ਨੇ ਸਟੈਂਡ ਲੈ ਕੇ ਪੁਲਿਸ ਦਾ ਸਹਾਰਾ ਲਿਆ ਤਾਂ ਉਸ ਨੂੰ ਆਪਣੀ ਧੀ ਦੀ ਜਾਨ ਗਵਾਉਣੀ ਪੈਗੀ, ਇਹ ਤਾਂ ਕਿੱਥੇ ਦਾ ਕਾਨੂੰਨ ਹੈ? ਜੇ ਤੁਸੀਂ ਅਗਿਆਤ ਵਿਅਕਤੀਆਂ ਨੇ ਗੋਲੀਆਂ ਚਲਾਈਆਂ ASI ਤੇ ਤੁਸੀਂ ਜਾ ਕੇ ਗੈਂਗਸਟਰ ਠੋਕਣੇ ਸ਼ੁਰੂ ਕਰ ਦਿੱਤੇ, ਐਨਕਾਊਂਟਰ ਵੀ 24 ਘੰਟਿਆਂ ਦੇ ਵਿੱਚ ਇੱਕ ਬੰਦੇ ਦਾ ਕਰ ਵੀ ਦਿੱਤਾ, ਤੁਸੀਂ ਸਾਰੇ ਸ਼ਹਿਰ ਦੇ ਅੰਮ੍ਰਿਤਸਰ ਦੇ CCTV ਕੈਮਰੇ ਚੈੱਕ ਕਰਾਤੇ ਵੀ ਅਕਸਰ ਪੁਲਿਸ ਨੂੰ ਹੱਥ ਪਾਇਆ, ਤੇ ਜਿਸ ਪਿਓ ਦੀ ਧੀ ਚਲੀ ਗਈ ਤੇ ਤੁਸੀਂ ਹਾਲੇ ਤੱਕ ਕੋਈ CCTV ਕੈਮਰਾ ਕਿਉਂ ਨੀ ਚੈੱਕ ਕਰਾਇਆ ਕਿ ਅਕਸਰ ਬੰਦਿਆਂ ਨੇ ਕਤਲ ਕਰਕੇ ਗਈ ਕਿੱਧਰ ਨੂੰ? ਇੱਕੋ ਵੀ ਇੱਕ ਉਹ ਖਿਡਾਉਣਾ ਜਿਸ ਖਿਡਾਉਣੇ ਨੂੰ ਖੇਡਣ ਦਾ ਹਰੇਕ ਦਾ ਚਾਅ ਹੁੰਦਾ, ਹਰੇਕ ਬੰਦੇ ਦੀ ਤਮੰਨਾ ਹੁੰਦੀ,
9: ਬਿਲਕੁਲ
8: ਹਰੇਕ ਪਰਿਵਾਰ ਦਾ ਹਿੱਸਾ ਹੁੰਦਾ।
9: ਬਿਲਕੁਲ।
8: ਪਰ ਅਰਸ਼ ਭਾਜੀ ਵੱਡੀ ਗੱਲ ਇਹ ਕਿ ਧੀਆਂ ਤਾਂ ਰੱਬ ਦਿੰਦੇ ਉਹਨਾਂ ਨੂੰ ਜਿਹਨਾਂ ਦੇ ਦਿਲ ਵੱਡੇ ਹੁੰਦੇ, ਕਿਸੇ ਨੂੰ ਤਾਂ ਕਈ ਇੱਥੇ ਬਹੁਤ ਪਏ ਜਿਹਨਾਂ ਦੇ 20-24 ਸਾਲ ਹੋ ਗਏ ਮੈਰਿਜ ਨੂੰ, ਧੀਆਂ ਨੂੰ ਵੀ ਤਰਸਦੇ ਫਿਰਦੇ।
9: ਬਿਲਕੁਲ।
8: ਤੇ ਉਹਨਾਂ ਦੀ ਸੋਨੇ ਵਰਗੀ ਧੀ ਆ, ਜਦੋਂ ਮੈਂ ਫੋਟੋ ਦੇਖੀ ਤੇ ਇੱਕ ਮਨ ਭਾਵਕ ਹੋ ਗਿਆ ਕਿ ਯਾਰ ਇੱਕ ਸੋਨੇ ਵਰਗੀ ਧੀ, ਇੱਕ ਛੋਟਾ ਜਿਹਾ ਖੜਾਵਾਂ, ਉਹਨਾਂ ਨੂੰ ਏਡਾ ਵੀ ਤਰਸ ਲਿਆ ਯਾਰ ਇਸ ਧੀ ਨੂੰ, ਇਹਦਾ ਕੀ ਕਸੂਰ ਆ? ਜਿਹਨੂੰ ਪਤਾ ਹੀ ਨੀ ਕਿ ਸਾਹਮਣੇ ਮੇਰੇ ਬਾਪ ਨਾਲ ਕੋਈ ਲੜ ਰਿਹਾ ਬੰਦਾ, ਉਹ ਲੜ ਰਿਹਾ ਕਿ ਮੇਰੇ ਬਾਪ ਨੂੰ ਪਿਆਰ ਕਰ ਰਿਹਾ, ਉਹਨੂੰ 4 ਸਾਲ ਦੇ ਬੱਚੇ ਨੂੰ ਪਤਾ ਵੀ ਨੀ ਹੋਣਾ।
9: ਬਰਾਣਾ ਜੀ ਸਾਹਮਣੇ, ਤੁਸੀਂ ਇਹ ਵੀ ਦੇਖੋ ਨਾ ਕਿ ਜਿਹੜਾ ਬੰਦਾ ਜੇਲ੍ਹ ਚ ਬਹਿ ਕੇ ਕੈਨੇਡਾ ਏਡੇ ਵੱਡੇ ਦੇਸ਼ ਨੂੰ ਧਮਕੀ ਦੇ ਰਿਹਾ ਜੀ, ਤੇ ਅਸੀਂ ਏਡੀ ਫੌਜ ਇਕੱਠੀ ਕਰ ਲਈ ਹੈ, ਤੇ ਇਹ ਸਰਕਾਰ ਕਰ ਕੀ ਰਹੀ ਹੈ ਜੀ? ਇਹ ਲੱਗਦਾ ਕਿ ਸਰਕਾਰ ਤੋਂ ਹੱਥੋਂ ਨਿਕਲ ਚੁੱਕਾ ਜੀ ਇਹ ਕੰਮ।
8: ਬਿਲਕੁਲ ਬਿਲਕੁਲ ਅਰਸ਼ ਭਾਜੀ, ਇਹ ਤਾਂ ਸਿਰਫ ਇਹ ਆ ਬਈ ਆਪਾਂ ਬਹੁਤ ਵਾਰੀ ਬੋਲੇ ਆ ਬਈ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ ਹੋ ਜਾਂਦੇ ਆ। ਹੁਣ ਪੁਲਿਸ ਨੂੰ ਹੱਥ ਪਾਇਆ ਤਾਂ ਸਭ ਹੱਥੀ ਵਰੀ ਆ ਗਈ ਪੰਜਾਬ ਪੁਲਿਸ, ਔਰ ਸਟੋਰੀਆਂ ਪਾਉਣ ਲੱਗ ਗਏ, ਲੈ ਲਿਆ ਬਦਲਾ, ਲੈ ਲਿਆ ਬਦਲਾ। ਜਿਸ ਪਿਓ ਦੀ ਧੀ ਚਲੀ ਗਈ ਉਹਦਾ ਬਦਲਾ ਆਪਾਂ ਕਦੋਂ ਲੈਣਾ? ਕੀ ਬਦਲਾ ਜੇ ਉਸ ਪਿਓ ਨੇ ਲੈ ਲਿਆ ਬਦਲਾ, ਫਿਰ ਪਤਾ ਕੀ ਹੋਣਾ?
9: ਕੀ ਤੁਹਾਨੂੰ ਲੱਗਦਾ ਕਿ ਜੇ ਕੋਈ ਨਵੀਂ ਸਰਕਾਰ ਬਣਦੀ ਹੈ, ਅਗੇਨ ਇਹ ਥਿਊਰੀ ਆ, ਕਿ ਇਹ ਗੈਂਗਸਟਰਾਂ ਨੂੰ ਨੱਥ ਪਾਵੇਗੀ?
8: ਬਸ ਭਾਜੀ ਬੰਦੇ ਉਹੀ ਰਹਿ ਜਾਂਦੇ, ਲੋਗੋ ਚੇਂਜ ਹੋ ਜਾਂਦੇ, ਲੋਗੋ ਹੀ ਬਦਲਦੇ, ਇੱਥੇ ਇਨਸਾਨ ਹੋਏ ਆ। ਮੈਨੂੰ ਤਾਂ ਇੰਜ ਲੱਗਦਾ ਪਿਆ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਉਹਦੀ ਰਣਨੀਤੀ ਇੱਕ ਹੀ ਹੁੰਦਾ, ਕੁੱਟਣਾ ਤੇ ਲੁੱਟਣਾ।
9: ਸੋ ਤੁਸੀਂ
8: ਦੋ ਕੰਮ ਕਰਨੇ ਆ,
9: ਤੁਸੀਂ ਇੰਟਰੈਕਟਲੀ ਰਾਣਾ ਜੀ ਇਹ ਕਹਿ ਰਹੇ ਹੋ ਕਿ ਬਸ ਪੈਸੇ ਦਾ ਹੀ ਮੋਹ ਮਾਇਆ?
8: ਬਿਲਕੁਲ ਜੀ ਬਿਲਕੁਲ, ਇੱਥੇ ਤਾਂ ਇਹ ਆ। ਇੱਕ ਨਾ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਤੇ ਸੁਖਬੀਰ ਬਾਦਲ ਕਹਿ ਰਿਹਾ ਵਾ ਬਈ ਇਹ ਗਰੀਬ ਸਾਡੀ ਸਰਕਾਰ, ਉਹ ਸੋਰੀ ਸਾਡੀ ਪਾਰਟੀ ਬੜੀ ਗਰੀਬ ਆ। 5,000 ਕਰੋੜ ਰੁਪਏ ਦਾ ਸੁਖਬੀਰ ਦਾ ਹੋਟਲ ਆ, 5,000 ਕਰੋੜ ਰੁਪਏ ਦਾ। ਤੇ ਜੇ ਇਹ ਕਹਿੰਦਾ ਸਾਡੀ ਪਾਰਟੀ ਗਰੀਬ ਆ ਤੇ ਫਿਰ ਆਮ ਜਨਤਾ ਦਾ ਕੀ ਬਣਦਾ?
9: ਤੁਸੀਂ ਰਾਣਾ ਜੀ ਤੁਸੀਂ ਬਲੀਵ ਨੀ ਕਰੋਗੇ, ਇੱਥੇ ਆਓ, ਸਾਡੇ ਇੱਥੇ ਵੀ ਮਿਊਨਿਸਪਲ ਇਲੈਕਸ਼ਨ ਚੱਲ ਰਹੇ ਨੇ, ਮੇਅਰ ਦੀਆਂ ਜਿਹਨੂੰ ਕਹਿੰਦੇ ਆਪਾਂ, ਮੇਅਰ ਦੀਆਂ ਚੋਣਾਂ ਚੱਲ ਰਹੀਆਂ ਹਨਾ, ਤੇ ਇੱਥੇ ਤੁਸੀਂ ਇਹੀ ਜੇ ਇੰਡੀਆ ਦੇ ਵਿੱਚ ਇਹੀ ਇਲੈਕਸ਼ਨ ਮੇਅਰ ਦਿਓ ਤਾਂ ਪੂਰੀ ਜੁੱਟ ਇਕੱਠੀ ਹੋ ਕੇ ਜਾਂਦੀ ਹੈ ਜੀ। ਇੱਥੇ ਵੇਖੋ ਕੱਲਾ ਮੇਅਰ ਨੇ ਜਾ ਕੇ ਵੋਟ ਮੰਗਦਾ, ਇੱਥੇ ਕੋਈ ਸਿਕਿਉਰਿਟੀ ਨੀ, ਕੋਈ ਕੁਛ ਨੀ, ਉੱਥੇ ਤਾਂ ਪਤਾ ਨੀ ਕੀ ਲਾਣਾ ਪੂਰਾ ਲੈ ਕੇ, ਬਈ ਕਿਤੇ ਕਿਤੇ ਪਹੁੰਚ ਜਾਂਦੇ ਆ, ਉਹ ਜਿਹਦੇ ਕੋਲ ਵੋਟ ਲੈਣ ਵੀ ਜਾਂਦੇ ਉਹ ਵਿਚਾਰਾ ਘਾਬਰ ਜਾਂਦਾ, ਕਿੰਨੇ ਬੰਦਿਆਂ ਦੀ ਰੋਟੀ ਕਿੱਦਾਂ ਕਰਨੀ ਹੁਣ?
8: ਇੱਥੇ ਤਾਂ ਪੰਜਾਬ ਦੇ ਵਿੱਚ ਨੀਟੂ ਸੱਟਣ ਵਾਲਾ ਜਿਹਨੂੰ ਆਪਣੇ ਘਰ ਵਾਲੀ ਦੀ ਵੋਟ ਆਉਣੀ ਪਈ ਸੀ, ਰੋ ਰਿਹਾ ਸੀ ਵੀਡੀਓ, ਉਹਨੂੰ ਵੀ ਪੁਲਿਸ ਨੇ ਗੰਨਮੈਨ ਦਿੱਤੇ ਹੋਏ 3।
9: ਵਾਓ,
8: ਮੈਂ ਹਾਸਾ ਆਇਆ ਮੁੱਲਾਪੁਰ ਮੈਂ ਹਾਸਾ ਆਇਆ, ਉਹ ਸਾਈਕਲ ਤੇ ਗੰਨਮੈਨ ਗੱਡੀ ਦੇ, ਉਹ ਸਾਈਕਲ ਤੇ ਪ੍ਰਚਾਰ ਕਰ ਰਿਹਾ ਸੀ ਤੇ ਗੰਨਮੈਨ ਇੰਨੇ ਕੁ ਦੁਖੀ ਹੋਏ ਪਏ ਸੀ ਕਿਉਂਕਿ ਗੱਡੀ ਨੇ ਆਪਣੀ ਸਪੀਡ ਚੱਲਣੀ, ਸਾਈਕਲ ਨੇ ਆਪਣੀ ਸਪੀਡ ਚੱਲਣਾ, ਉਹ ਵਿਚਾਰੇ ਗੱਡੀ ਰੋਕ ਰੋਕ ਕੇ ਉਹਦੇ ਬਰਾਬਰ ਰਲਿਆ ਕਰਨ ਵੀ ਭਾਈ ਆ ਜੇ, ਉਹ ਸਾਈਕਲ ਤੇ ਅਸੀਂ ਮੂਹਰੇ ਜਾ ਕੇ ਗੱਡੀ ਰੋਕ ਲਿਆ।
9: ਜਿਹਦੇ ਤੋਂ ਸਿਕਿਉਰਿਟੀ ਖੋਈ ਗਈ ਉਹ ਵਿਚਾਰਾ ਮਾਂ ਦਾ ਪੁੱਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।
8: ਮੈਂ ਤਾਂ ਹੀ ਦੱਸਿਆ ਨਾ ਬਈ ਇੱਥੇ ਤੁਸੀਂ ਦੇਖੋ ਵੀ ਜਿਹੜਾ ਬੰਦਾ ਸਾਈਕਲ ਤੇ ਪ੍ਰਚਾਰ ਰਿਹਾ ਨੀਤੂ ਛੱਡਣ ਵਾਲੇ ਦਾ ਕਿਹਦੇ ਨਾਲ ਦੁਸ਼ਮਣੀ ਹੋਈ, ਉਹਨੂੰ ਤਾਂ ਵੈਸੇ ਵੀ ਕੋਈ ਮਿਲੇਗਾ ਉਹਨੇ ਤਰਸ ਕਰਕੇ ਉਹਨੂੰ ਛੱਡ ਦੇਣਾ ਵੀ ਇਹਦੇ ਪੱਲੇ ਸਾਈਕਲ ਤੇ ਖੁਦ ਪ੍ਰਚਾਰ ਕਰਦਾ। ਉਹ ਹਰ ਵਾਰੀ ਚੋਣ ਲੜਦਾ ਤੇ ਹਰ ਵਾਰੀ ਪੰਜਾਬ ਪੁਲਿਸ ਨੂੰ 3 ਗਨ ਮੈਣ ਦਿੰਦੀ ਗੌਰਮੈਂਟ ਦਾ। ਇੱਥੇ ਮਹੱਤਵ ਵੀ ਨੀ, ਇੱਥੇ ਤੁਸੀਂ ਇੱਥੇ ਸਿਰਫ ਕਾਨੂੰਨ ਦਾ ਕੋਈ ਧੱਜੀਆਂ ਉਡਾਈਆਂ ਜਾਂਦੀਆਂ। ਜਿਹਨੇ ਵੀ ਪੰਜਾਬ ਦੇ ਵਿੱਚ ਐਂਟਰੀ ਮਾਰੀ, ਜਿਹੜੀ ਸਰਕਾਰ ਨੇ ਮਾਰੀ, ਉਹਨੇ ਇੱਕ ਨੀਤੀ ਰੱਖੀ, ਰਣਨੀਤੀ, ਇਹਨਾਂ ਤੋਂ ਵੋਟ ਲੈਣੀ, ਬਾਅਦ ਚ ਇਹਨਾਂ ਨੂੰ ਕੁੱਟਣਾ, ਇੱਕ ਲੁੱਟਣਾ, ਦੋ ਕੰਮ ਕਰਨੇ ਹੀ ਆ, ਇੱਕ ਲੁੱਟੀ ਜਾਣਾ ਤੇ ਇੱਕ ਕੁੱਟੀ ਜਾਣਾ। ਜਦੋਂ ਆਪਦੇ ਹੱਕ ਲਈ ਲੜਨਗੇ ਉੱਥੇ ਕੁੱਟਾਂਗੇ, ਤੇ ਜਦੋਂ ਹੱਕ ਦੇਣੇ ਹੋਏ ਉਦੋਂ ਲੁੱਟਾਂਗੇ। ਬਸ ਦੋ ਕੰਮ ਰਣਨੀਤੀ ਜਿਹੜੀ ਵੀ ਸਰਕਾਰ ਆਈ, ਮੈਂ ਕੱਲੀ ਆਮ ਆਦਮੀ ਪਾਰਟੀ ਨੀ, ਜਿਹੜੀ ਵੀ ਸਰਕਾਰ ਸੂਬੇ ਦੇ ਵਿੱਚ ਆਈ ਉਸ ਦਾ ਇਹੀ ਰਣਨੀਤੀ
9: ਜੀ। 905-813-1320 ਨੰਬਰ ਹੈ ਜੀ, 905-813-1320। ਕੋਈ ਵੀ ਮੇਰਾ ਸਰੋਤ ਹੈ ਇਸ ਵੇਲੇ ਆਪਣੇ ਵਿਚਾਰ ਰੱਖਣਾ ਚਾਹੁੰਦਾ ਜੀ, ਬਾਏ ਆਲ ਮੀਨਸ ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ। 905-813-1320 ਪਹਿਲਾ ਪਲੇਠੀ ਦਾ ਸ਼ੋਅ ਅਸੀਂ ਅੱਜ ਸੰਡੇ 8 ਮਹੀਨਿਆਂ ਬਾਅਦ 1320 AM ਤੇ ਉਸ ਫ੍ਰੀਕੁਐਂਸੀ ਦੇ ਉੱਤੇ ਮੁੜ ਵਾਪਸ ਅਸੀਂ ਆ ਚੁੱਕੇ ਹਾਂ। ਘਰ ਵਾਪਸੀ ਹੋ ਚੁੱਕੀ ਹੈ ਨਵੇਂ ਮੈਨੇਜਮੈਂਟ ਹੇਠਾਂ, ਭਾਵ CNN ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਹੇਠ ਇਹ 1320 AM ਇਸ ਵੇਲੇ ਚੱਲ ਰਿਹਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ, ਯਾਰਾਂ ਬੇਲੀਆਂ ਨੂੰ, ਸਹੇਲੀਆਂ ਨੂੰ। ਦੱਸ ਦਿਓ ਕਿ 1320 ਇੱਕ ਵਾਰੀ ਫਿਰ ਤੋਂ ਵਾਪਸ ਆ ਚੁੱਕਾ ਜੀ। ਐਂਡ ਥਾਂ ਥਾਂ ਤੇ ਹੁਣ ਕੁਛ ਦਿਨਾਂ ਦੇ ਵਿੱਚ ਤੁਹਾਨੂੰ ਹਰ ਗਲੀ, ਮੁਹੱਲੇ, ਬੱਸ ਸਟੈਂਡ ਦੇ ਉੱਤੇ 1320 ਦੀਆਂ ਫ੍ਰੀਕੁਐਂਸੀ ਦੀਆਂ ਲਹਿਰਾਂ ਵੀ ਦਿਖਾਈ ਦੇਣਗੀਆਂ ਜੀ। ਆਓ ਫਿਰ ਹੁਣ ਅਗਲੀ ਖ਼ਬਰ ਵੱਲ ਵਧਦੇ ਹਾਂ। ਇਸ ਖ਼ਬਰ ਦੇ ਨਾਲ ਜੋੜਦੇ ਵੀ ਅਸੀਂ ਇੱਕ ਹੋਰ ਖ਼ਬਰ ਦੇ ਨਾਲ ਜੋੜਾਂਗੇ, ਪਰੰਤੂ ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਉਤਾਰੇ ਗਏ ਜੀ ਪੋਸਟਰ ਤੇ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾਵੇਗਾ ਜੀ, ਕਿਉਂ?
8: ਭਾਜੀ ਗੱਲ ਇਹ ਆ ਵੀ ਆਪਣਾ ਸਮਾਜ ਨਾ ਕਹਿੰਦੇ ਹੀ ਆ ਦੁਨੀਆਂ ਵੀ ਲੋਕਤੰਤਰ ਰਾਜ ਆ, ਇੱਥੇ ਤੁਸੀਂ ਆਪਣਾ ਦੁੱਖ, ਆਪਣਾ ਤਕਲੀਫ਼ ਤੁਸੀਂ ਦੱਸ ਸਕਦੇ ਹੋ, ਆਪਣਾ ਨਿਆਂ ਲਈ ਲੜ ਸਕਦੇ ਹੋ, ਪਰ ਕਹਿਣ ਦੇ ਵਿੱਚ ਗੱਲਾਂ ਹੋਰ ਆ ਪਰ ਕਰਨ ਚ ਕੁਛ ਹੋਰ ਆ।
9: ਮਹਾਰਾਜ ਜੀ ਇੱਕ ਮਿੰਟ ਤੁਸੀਂ ਲਾਈਨ ਨੂੰ ਹੋਲਡ ਰੱਖਿਓ, ਸਾਡੇ ਕਾਲਰ ਨੇ, ਆਪਾਂ ਪਤਾ ਇਸ ਗੱਲ ਨੂੰ, ਮੈਨੂੰ ਪਤਾ ਆਪਾਂ ਬਹੁਤ ਲੰਬੀ ਖਿੱਚਣੀ ਆ ਤੇ ਆਪਾਂ ਇੱਕ ਕਾਲ ਲੈ ਲਈਏ ਪਹਿਲਾਂ। ਸਤਿ ਸ਼੍ਰੀ ਅਕਾਲ ਜੀ।
10: ਸਤਿ ਸ਼੍ਰੀ ਅਕਾਲ
9: ਜੀ। ਸਤਿ ਸ਼੍ਰੀ ਅਕਾਲ ਜੀ।
10: ਆਪਣਾ ਬਹੁਤ ਵਧੀਆ ਤੁਸੀਂ ਟੋਪਿਕ ਰੱਖਿਆ ਅੱਜ, ਜਿਹੜਾ ਮਤਲਬ ਕਿ ਇੱਥੇ ਵੀ ਇਲੈਕਸ਼ਨਾਂ ਵਾ, ਪੰਜਾਬ ਚ ਵੀ ਇਲੈਕਸ਼ਨਾਂ ਬਹੁਤ ਨਜ਼ਦੀਕ ਆ ਰਹੀਆਂ ਨੇ। ਉੱਥੇ ਏਦਾਂ ਲੱਗਦਾ ਵਾ ਵੀ ਲੋਕ ਬਹੁਤ ਹੀ ਜ਼ਿਆਦਾ ਓਪਰਚੁਨਿਟ ਹੋ ਚੁੱਕੇ ਨੇ, ਖਾਸ ਕਰਕੇ ਪੋਲੀਟੀਸ਼ੀਅਨ ਤੇ ਉਹਨਾਂ ਦਾ ਨਾਲ ਦੇ ਜਿਹੜਾ ਉਹਨਾਂ ਦਾ ਪਰਿਵਾਰ ਕਹਿ ਲਓ, ਸਟਾਫ ਕਹਿ ਲਓ, ਮਤਲਬ ਕਿ ਉਹਨਾਂ ਨੇ ਇਹ ਕਦੀ ਵੀ ਨੀ ਨੋਟ ਕਰਨਾ ਵੀ ਪੰਜਾਬ ਨੂੰ ਚਾਹੀਦਾ ਕੀ ਆ ਤੇ ਗਰੀਬ ਆਦਮੀ ਨੂੰ ਚਾਹੀਦਾ ਕੀ ਆ ਤੇ ਰੁਜ਼ਗਾਰ ਕਿਵੇਂ ਚੱਲੂਗਾ ਤੇ ਆਪਣਾ ਰਹਿਣ ਬਸੇਰਾ ਕਿੱਥੇ ਹੋਊਗਾ, ਘਰ ਕਿਹਨੂੰ ਚਾਹੀਦਾ, ਮਕਾਨ ਕਿਹਨੂੰ ਚਾਹੀਦਾ, ਰੋਟੀ ਕਿਹਨੂੰ ਚਾਹੀਦੀ ਹੈ, ਤਨ ਤੱਕ ਨੂੰ ਕੱਪੜਾ ਕਿਹਨੂੰ ਚਾਹੀਦਾ। ਜਿਹੜੀ ਗਰੀਬੀ ਤੋਂ ਰੇਖਾ ਤੋਂ ਥੱਲੇ ਬੰਦੇ ਨੇ ਨਾ, ਉਹ ਹਰ ਸਟੇਟ ਦੇ ਵਿੱਚ ਹੈਗੇ ਨੇ, ਇਹਨਾਂ ਵੱਲ ਕਦੀ ਵੀ ਧਿਆਨ ਨਹੀਂ ਦਿੱਤਾ ਜਾਂਦਾ। ਹੁਣ ਤੁਸੀਂ ਚਲੋ ਨਸ਼ੇ ਵਾਲਾ ਕੰਮ ਵੇਖ ਲਓ, ਕੱਲ ਕੋਈ ਆਪਣਾ ਬੀਜੇਪੀ ਦੀ ਬੀਬੀ ਕੋ ਰੇਖਾ ਗੁਪਤਾ, ਉਹ ਆ ਕੇ ਬੋਲ ਰਹੀ ਸੀ ਵੀ ਅਸੀਂ ਨਸ਼ੇ ਬਿਲਕੁਲ ਮੁਕਤ ਕਰ ਰਹੇ 2 ਮਹੀਨਿਆਂ ਚ। ਬੰਦਾ ਪੁੱਛੋ,
8: ਦਿੱਲੀ ਦੀ ਮੁੱਖ ਮੰਤਰੀ ਆ ਜੀ,
9: ਦਿੱਲੀ ਦੀ ਮੁੱਖ ਮੰਤਰੀ,
10: ਮੈਨੂੰ ਪਤਾ ਦਿੱਲੀ ਦੇ ਮੁੱਖ ਮੰਤਰੀ ਆ। ਮੈਂ ਇਹ ਕਹਿਣਾ ਚਾਹੁੰਦਾ ਵਾ ਵੀ ਜੇ ਤੁਹਾਡੀ ਪਾਰਟੀ ਬੀਜੇਪੀ ਸੈਂਟਰ ਚ ਰੂਲ ਕਰ ਰਹੀ ਹੈ 12 ਸਾਲ ਤੋਂ, ਉਦੋਂ ਤੁਸੀਂ ਕਦੀ ਨੀ ਇੱਥੇ ਆਏ ਵੀ 5 ਸਾਲ ਤੋਂ ਜੇ 10 ਸਾਲ ਚੋਂ ਨਸ਼ਾ ਹੈਗਾ ਵਾ, ਤੁਸੀਂ ਪਹਿਲਾਂ ਵੀ ਕਦੀ ਆਓ? ਹੁਣ ਤੇ ਤੁਸੀਂ ਓਪਰਚੁਨਿਟੀ ਅਵੇਲ ਕਰਨਾ ਹੈ, ਹਰ ਇੱਕ ਬੰਦੇ ਨੂੰ ਪਤਾ ਲੱਗਦਾ, ਨਿਆਣੇ ਨੂੰ ਵੀ, ਸਿਆਣੇ ਨੂੰ ਵੀ। ਬਾਕੀ ਦੀਆਂ ਪਾਰਟੀਆਂ ਵੀ ਜਿਹੜੇ ਏਜੰਡੇ ਬਣਾ ਰਹੀਆਂ ਨੇ, ਕੋਈ ਸੋਲਿਡ ਏਜੰਡਾ ਕਿਸੇ ਕੋਲ ਨੀ ਹੈਗਾ। ਕਈ ਤੇ ਆਪਸ ਚ ਲੜੀ ਜਾਂਦੇ ਨੇ, ਕਾਂਗਰਸ ਵਾਲੇ ਜਿਹੜੇ ਅਕਾਲੀ ਨੇ, ਇਹ ਵੀ ਬੜੇ ਪਾਤੇ ਹੋਏ ਨੇ, ਬੜੇ ਹੋਸ਼ੇ ਹੋ ਗਏ ਨੇ, ਇਹਨਾਂ ਨੂੰ ਕੋਈ ਪੁੱਛਦਾ ਨੀ ਗਾ। ਪਿੰਡਾਂ ਦੇ ਵਿੱਚ ਜਾਂਦੇ ਨੇ, ਆਪਣੇ ਬੰਦੇ ਇਕੱਠੇ ਕਰਕੇ ਰੈਲੀ ਕਰਕੇ ਘਰ ਨੂੰ ਚਲੇ ਜਾਂਦੇ ਨੇ। ਤੇ ਆਮ ਆਦਮੀ ਪਾਰਟੀ ਦਾ ਥੋੜਾ ਬਹੁਤਾ ਅਜੇ ਅਸਰ ਹੈਗਾ ਵਾ, ਇੰਨਾ ਤਾਂ ਨੀ ਗਾ ਜਿੰਨਾ ਪਹਿਲੀ ਵਾਰਾਂ ਜਿੱਤੇ ਸੀ ਇੰਨੀਆਂ ਵੋਟਾਂ ਨਾਲ। ਪਰ ਸਾਰੀਆਂ ਪਾਰਟੀਆਂ ਨੂੰ ਮਿਲਾ ਕੇ ਵੇਖ ਲਿਆ ਜਾਵੇ, ਸ਼ਾਇਦ ਆਮ ਆਦਮੀ ਪਾਰਟੀ ਦੀ ਮੁੜ ਕੇ ਸਰਕਾਰ ਬਣ ਜਾਵੇ। ਇਹ ਤੇ ਲੋਕਾਂ ਡਿਸਾਈਡ ਕਰਨਾ ਵੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ। ਪਰ ਜਿੱਦਾਂ ਆਡੋ ਪਾਰਟੀ ਸਾਰੀਆਂ ਆਪਣਾ ਵੇਖਣ ਡਈਆਂ ਨੇ ਪੋਲੀਟੀਕਲ ਪਾਰਟੀ ਚ, ਓਦਾਂ ਇਹੋ ਜਾਪ ਰਿਹਾ ਵੀ ਕੋਈ ਬੰਦਾ ਵੀ ਪੰਜਾਬ ਦੇ ਪ੍ਰਤੀ ਸੰਸੀਅਰ ਨਹੀਂ ਜੀ ਹੈਗਾ।
9: ਆਲਰਾਈਟ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ ਆਪਣੇ ਵਿਚਾਰ ਦੇਣ ਲਈ। ਰਾਣਾ ਜੀ, ਤੁਸੀਂ ਕੀ ਇਸ ਗੱਲਬਾਤ ਨਿਚੋੜ ਕੱਢਿਆ ਜੀ।
8: ਬਿਲਕੁਲ ਬਿਲਕੁਲ ਅਰਸ਼ ਭਾਜੀ, ਆਪਾਂ ਬੀਤੇ ਦੋ ਤਿੰਨ ਵਾਰੀ ਇਹ ਪ੍ਰੋਗਰਾਮ ਕਰ
9: ਚੁੱਕਿਆ ਜੀ,
8: ਸਾਰੀਆਂ ਪਾਰਟੀਆਂ ਆਪਣੀਆਂ ਵਿੱਚ ਨਾ ਆਪਸ ਵਿੱਚ ਖਿੱਚੋ ਜਾਣੀ ਹੋਈਆਂ, ਤੇ ਜਿਹੜੀਆਂ ਵਿਰੋਧੀ ਪਾਰਟੀ ਹੁੰਦੀ ਉਹਨੂੰ ਇਸ ਚੀਜ਼ ਦਾ ਫਾਇਦਾ ਮਿਲ ਜਾਂਦਾ। ਪਰ ਹਰੇ ਹਾਲੇ ਸਮਾਂ ਪਿਆ, ਕਿਉਂਕਿ ਆਪਾਂ ਦੇਖਿਆ ਸੀ ਕਿ ਸਰਬਜੀਤ ਸਿੰਘ ਖਾਲਸਾ ਦਾ ਰਾਤੋ ਰਾਤ ਹਾਲਾਤ ਬਦਲੇ ਸੀ। ਆਪਾਂ ਸਭ ਨੂੰ ਪਤਾ ਕਿ ਜਿਸ ਦੇ ਵਿਰੁੱਧ ਕਰਮਜੀਤ ਅਨਮੋਲ ਖੜੇ ਸੀ, ਪੰਜਾਬੀ ਸਿੰਗਰ ਵੀ ਆ, ਪੰਜਾਬੀ ਐਕਟਰ ਵੀ ਆ
9: ਜੀ, ਬਿਲਕੁਲ,
8: ਤੇ ਜਿਨ੍ਹਾਂ ਦੇ ਪੂਰੇ ਅਸਾਰ ਸੀ ਜਿੱਤਣ ਦੇ, ਔਰ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਇਹ ਸੀ ਕਿ ਕਰਮਜੀਤ ਅਨਮੋਲ ਖੁਦ ਕਹਿ ਰਿਹਾ ਸੀ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਬਣਿਆ ਹੋਏ ਆ, ਠੀਕ ਹੈ ਨਾ, ਤੇ ਅਸਾਰ ਵੀ ਪੂਰੇ ਸੀ ਕਿਉਂਕਿ ਗਿੱਪੀ ਗਰੇਵਾਲ, ਜਸਵਿੰਦਰ ਭੱਲਾ ਤੇ ਹੋਰ ਬਹੁਤ ਸਾਰੇ, ਨੀਰੂ ਬਾਜਵਾ ਵੀ ਉੱਥੇ ਪਹੁੰਚੀ ਸੀ ਉਹਦੇ ਚੋਣ ਪ੍ਰਚਾਰ ਦੇ ਵਿੱਚ, ਬਹੁਤ ਸਾਰੇ ਪੰਜਾਬੀ ਐਕਟਰਾਂ ਨੇ ਉਹਨਾਂ ਦਾ ਚੋਣ ਪ੍ਰਚਾਰ ਕੀਤਾ ਤੇ ਉਮੀਦਾਂ ਪੂਰੀਆਂ ਸੀ। ਪਰ ਰਾਤੋ ਰਾਤ ਹਵਾ ਜਦੋਂ ਬਦਲੀ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਇੱਕ ਗੱਲ ਤੇ ਪਾਸਾ ਪਲਟ ਗਿਆ ਸੀ ਪੂਰੀ,
9: ਬਿਲਕੁਲ,
8: ਫਰੀਦਕੋਟ ਦਾ
9: ਬਿਲਕੁਲ।
8: ਤੇ ਇਹ ਹਲੇ ਲੰਬਾ ਸਮਾਂ ਪਿਆ ਚੋਣਾਂ ਦੇ ਵਿੱਚ, ਹਲੇ ਆਪਾਂ ਕਿਸੇ ਨੂੰ ਡਿਸੀਜਨ ਨਹੀਂ ਦੇ ਸਕਦੇ, ਪਰ ਅੱਜ ਦੀ ਘੜੀ ਸਰਵੇ ਕੀਤਾ ਜਾਵੇ ਤਾਂ ਉਸਾਰ ਆਮ ਆਦਮੀ ਪਾਰਟੀ ਦੇ 60% ਹੈ। ਪਰ ਗੱਲ ਹਲੇ ਸਮਾਂ ਵਾ, ਹਲੇ ਹਰੇਕ ਪਾਰਟੀ ਨੇ ਆਪਣਾ ਆਪਣਾ ਬਿਗਲ ਬਜਾਣਾ। ਔਰ ਵੱਡੀ ਗੱਲ ਇਹ ਕਿ ਕਾਂਗਰਸ ਦੀ ਜੇਕਰ ਇੱਕ ਵਾਰੀ ਮਾੜੀ ਸ਼ੋਰਟਕਟ ਚ ਆਪਾਂ ਗੱਲ ਦੱਸੀਏ ਤਾਂ ਸਚਿਨ ਪਾਇਲਟ ਜਿਹੜੇ ਇੰਚਾਰਜ ਲਾਏ ਗਏ ਸੀ, ਉਹਨਾਂ ਨੇ ਇੱਕ ਲਿਸਟ ਜਾਰੀ ਕਰ ਦਿੱਤੀ ਆ, ਉਹ ਲਿਸਟ ਜਾਰੀ ਖੁਫੀਆ ਰਿਪੋਰਟ ਬਣਾ ਕੇ ਭੇਜ ਚੁੱਕੀ ਆ ਹਾਈ ਕਮਾਨ ਨੂੰ, ਜਿਸ ਦੇ ਵਿੱਚ ਖੁਫੀਆ ਰਿਪੋਰਟ ਦਾ ਆਪਾਂ ਕੱਲ ਨੂੰ ਤੱਤ ਰੱਖਾਂਗੇ ਸਾਹਮਣੇ ਵੀ ਖੁਫੀਆ ਰਿਪੋਰਟ ਦੇ ਵਿੱਚ ਕਿਹੜੇ ਕਿਹੜੇ ਪ੍ਰਧਾਨ ਦੀ ਛੁੱਟੀ ਕਰ ਸਕਦੇ ਆ ਤੇ ਕਿਹੜੀ ਕਿਹੜੀ ਟਿਕਟ ਕੱਟ ਸਕਦੇ ਆ। ਉਸ ਨੇ ਇਹ ਖਿੱਚੋਤਾਣੀ ਨੂੰ ਖਤਮ ਕਰਨ ਵਾਸਤੇ ਇੱਕ ਪਰਸਨਲੀ ਰਿਪੋਰਟ ਬਣਾ ਕੇ ਭੇਜੀ ਹਾਈ ਕਮਾਨ ਨੂੰ, ਵੀ ਇਸ ਰਿਪੋਰਟ ਤੇ ਧਿਆਨ ਕੀਤਾ ਜਾਵੇ ਕਿ ਕੌਣ ਕਾਂਗਰਸ ਨੂੰ ਪਾੜ ਰਿਹਾ। ਵੱਡੀ ਗੱਲ ਇਹੀ ਸੀ ਅਰਸ਼ ਭਾਜੀ, ਜਿਵੇਂ ਕਿ ਪਹਿਲਾਂ ਆਪਾਂ ਨੂੰ ਪਤਾ ਕਿ ਨਵਜੋਤ ਸਿੱਧੂ ਦਾ ਪਾਰਟੀ ਚੋਂ ਬਾਹਰ ਹੋਣਾ ਇਸ ਕੰਮ ਨੇ ਇਸ ਕਰਕੇ ਕਬੀ ਰਹੀ, ਕਿਉਂਕਿ ਸਭ ਪਾਰਟੀ ਨੂੰ ਇੰਜ ਲੱਗ ਰਿਹਾ ਸੀ ਕਿ ਨਵਜੋਤ ਸਿੱਧੂ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਚੋਂ ਬਾਹਰ ਕੀਤਾ ਗਿਆ ਸੀ, ਤੇ ਨਵਜੋਤ ਸਿੱਧੂ ਕਰਕੇ ਹੀ ਪਾਰਟੀ ਦਾ ਜਿਹੜਾ ਗਰਾਊਂਡ ਲੈਵਲ ਥੱਲੇ ਨੂੰ ਜਾ ਰਿਹਾ ਸੀ, ਤਾਂ ਮੈਨੂੰ ਇੰਜ ਲੱਗਿਆ ਸੀ ਕਿ ਨਵਜੋਤ ਸਿੱਧੂ ਨੂੰ ਵੀ ਕੱਢਣ ਦਾ ਕਾਰਨ ਇਹੀ ਰਿਹਾ ਸੀ ਪਾਰਟੀ ਚ। ਤੇ ਹੁਣ ਇੱਕ ਫਿਰ ਤੋਂ ਖੁਫੀਆ ਰਿਪੋਰਟ ਬਣਾਈ ਗਈ ਹੈ ਸਚਿਨ ਪਾਇਲਟ ਨੇ, ਜੋ ਹਾਈ ਕਮਾਂਡ ਨੂੰ ਦਿੱਤੀ ਗਈ ਹੈ, ਪਰ ਉਹ ਕੱਲ ਨੂੰ ਖੁਫੀਆ ਰਿਪੋਰਟ ਦੇ ਆਪਾਂ ਜ਼ਰੂਰ ਖੁਲਾਸੇ ਕਰਾਂਗੇ
9: ਕਿ
8: ਉਸ ਦੇ ਵਿੱਚ ਕਿਹੜੇ ਕਿਹੜੇ ਮੰਤਰੀ ਦੀ ਕਿਹੜੇ ਕਿਹੜੇ ਲੀਡਰ ਦੀ ਛੁੱਟੀ ਕੀਤੀ ਜਾਵੇ।
9: ਸੋ ਆਪਾਂ ਮੁੜ ਵਾਪਸ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਕਰ ਰਹੇ ਸੀ ਜੀ, ਕੀ ਕਹਿਣਾ ਚਾਹੁੰਦੇ ਸੀ?
8: ਬਿਲਕੁਲ ਬਿਲਕੁਲ ਅਰਸ਼ ਭਾਜੀ, ਮੈਂ ਨਾ ਇੱਕ ਗੱਲ ਮੈਨੂੰ ਯਾਦ ਆ ਗਈ ਕਿ ਜਦੋਂ ਕੋਈ ਫਿਲਮ ਚੱਲਦੀ ਨਾ ਮਾਰਕੀਟ ਦੇ ਵਿੱਚ ਤਾਂ ਫਿਲਮ ਨੂੰ ਜਦੋਂ ਲੋਕੀ ਰੋਕਣ ਨਾ ਤਾਂ ਉਹ ਫਿਲਮ ਜ਼ਿਆਦਾ ਚੱਲਦੀ ਆ। ਜਦੋਂ ਲੋਕੀ ਕਹਿੰਦੇ ਵੀ ਇਹ ਫਿਲਮ ਬੈਨ ਕਰਨੀ ਆ ਜੀ, ਇਸ ਲੱਗਣ ਨੀ ਦੇਣੀ ਸਿਨੇਮੇ ਦੇ ਵਿੱਚ ਜੀ, ਉਹਦੇ ਉਲਟ ਪਾਲਟੀ ਖੜੇ ਹੋ ਜਾਣ ਤਾਂ ਉਹ ਫਿਲਮ ਨੂੰ ਜ਼ਿਆਦਾ ਚੱਲਦਾ, ਕਿਉਂਕਿ ਜਿਵੇਂ ਸਰਕਲ ਦੀ ਫਿਲਮ ਲੱਗੀ ਸੀ ਆਪਾਂ ਨੂੰ ਪਤਾ, ਤੇ ਉਦੋਂ ਲੋਕ ਸਿੱਖ ਕੌਮ ਨੇ ਬੜਾ ਵੱਡਾ ਵਿਰੋਧ ਕੀਤਾ ਤਾਂ ਉਹ ਸਿਨੇਮਿਆਂ ਦੇ ਵਿੱਚ ਵੀ ਲਾਤੀ ਉਹਨਾਂ ਨੇ, ਓਨਾ ਹੀ ਉਹ ਜ਼ਿਆਦਾ ਬੰਦਾ ਪਾਪੂਲਰ ਹੋਊਗਾ। ਜੇਕਰ ਮੇਰੀ ਖਿਆਲ ਆ, ਜੇਕਰ ਅੰਮ੍ਰਿਤਪਾਲ ਅੱਜ ਜੇਲ੍ਹ ਨਾ ਜਾਂਦਾ ਤਾਂ ਮੈਨੂੰ ਲੱਗਦਾ ਨੀ ਸੀ ਉਹ MP ਬਣ ਜਾਂਦਾ। ਅੰਮ੍ਰਿਤਪਾਲ ਜੇਲ੍ਹ ਗਿਆ ਤਾਂ ਉਹਦੀ ਹਵਾ ਦਾ ਰੁੱਖ ਬਦਲ ਗਿਆ, ਠੀਕ ਹੈ ਨਾ, ਕਿ ਜੇਲ੍ਹ ਜਾਣ ਕਰਕੇ ਉਸ ਨੂੰ ਅੱਜ MP ਬਣ ਗਿਆ। ਹੁਣ ਉਹਨਾਂ ਦਾ ਪਿੰਡ ਆ ਹਰੀ ਨੌ ਪਿੰਡ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਪਾਰਟੀ ਦੇ ਜਿਹੜੇ ਪੋਸਟਰ ਉਤਾਰ ਦਿੱਤੇ ਗਏ ਉਹਨਾਂ ਦੇ ਹੀ ਪਿੰਡ ਦੇ ਵਿੱਚੋਂ, ਤੇ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਆਗੂਆਂ ਨੂੰ ਪਿੰਡ ਦੇ ਵਿੱਚ ਦਾਖਲੇ ਤੇ ਪੂਰੀ ਤਰ੍ਹਾਂ ਰੋਕ ਲਈ ਦਿੱਤਾ ਹੋਊਗੀ, ਵੀ ਅਸੀਂ ਆਪਣੀ ਇਸ ਪਾਰਟੀ ਵਿੱਚ ਜੋ ਵੀ ਚੋਣ ਪ੍ਰਚਾਰ ਹੋਊਗਾ ਉਹਨੂੰ ਵੀ ਰੋਕ ਲਗਾ ਦੇ। ਹੁਣ ਪਿੰਡ ਵਾਸੀਆਂ ਨੂੰ ਪ੍ਰੋਬਲਮ ਕੀ ਆਈ? ਸੋਚਣ ਵਾਲੀ ਗੱਲ ਇਹ ਹੈ ਕਿ ਪਿੰਡ ਵਾਸੀਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਕਿੱਥੇ ਨਾਲ, ਅੱਧਾ ਪਿੰਡ ਸੀ, ਸਾਰਾ ਪਿੰਡ ਹੀ ਸੀ ਪੂਰਾ। ਹੁਣ ਜੇ ਏਡੀ ਵੱਡੀ ਤਾਦਾਦ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ MP ਦੀ ਚੋਣ ਲੜ ਕੇ ਗਿਆ ਤੇ 20 ਲੱਖ ਦੇ ਨੇੜੇ ਲੋਕਾਂ ਨੇ ਉਹਨੂੰ ਬਣਾਇਆ, ਤਾਂ ਇਹਦਾ ਮਤਲਬ ਹੈ ਨੀ ਕਿ ਪਿੰਡ ਚੋਂ ਵੋਟ ਨਹੀਂ ਪਈ ਹੋਣੀ, ਪਿੰਡ ਚੋਂ ਛੱਡੋ ਪੂਰੇ ਇਧਰਲੇ ਜ਼ਿਲ੍ਹੇ ਚੋਂ ਵੋਟ ਪੈ ਗਈ ਹੋਣੀ ਉਸ ਨੂੰ ਤਾਂ,
9: ਬਿਲਕੁਲ।
8: ਹੁਣ ਗੱਲ ਅਰਸ਼ ਭਾਜੀ ਇਹ ਹੈ ਕਿ ਪਿੰਡ ਵਾਲਿਆਂ ਨੂੰ ਕਿਤੇ ਨਾ ਕਿਤੇ ਦੂਸਰੀ ਪਾਰਟੀ ਦੇ ਜਿਹੜੇ ਲੀਡਰ ਆ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਚਾਹੇ ਕਾਂਗਰਸ ਦੇ ਹੋਣ, ਚਾਹੇ ਆਮ ਆਦਮੀ ਪਾਰਟੀ ਦੇ ਹੋਣ, ਪਿੰਡ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਤੇ ਇਸ ਦੇ ਖਿਲਾਫ਼ ਉਸ ਨੂੰ ਭੜਕਾ ਰਹੇ ਆ ਪਿੰਡ ਨੂੰ ਕਿ ਇਹ ਬੰਦਾ ਕਰਪਟ ਆ, ਇਹ ਬੰਦਾ ਖਰਾਬ ਕਰੂ ਤੁਹਾਡੇ ਪਿੰਡ ਨੂੰ, ਤੁਹਾਡਾ ਪਿੰਡ ਸੌਣੀ ਬਣਾ ਦਊਗਾ, ਕੱਲ ਨੂੰ ਆ ਕੇ ਫਿਰ ਅੱਤਵਾਦ ਫੈਲਾਊਗਾ, ਇਸ ਤਰੀਕੇ ਨਾਲ ਕਰਕੇ ਗੁੰਮਰਾਹ ਕਰ ਰਹੇ, ਤੇ ਇਸ ਕਰਕੇ ਪਿੰਡ ਵਾਸੀਆਂ ਨੇ ਇਸ ਪਾਰਟੀ ਦਾ ਬਾਈਕਾਟ ਕਰ ਦਿੱਤਾ ਗਿਆ। ਇਸ ਪਿੰਡ ਦੇ ਵਿੱਚੋਂ ਪੋਸਟਰ ਉਤਾਰੇ ਗਏ ਜਿੱਥੇ ਮੈਂ ਪਹਿਲਾਂ ਗੱਲ ਕੀਤੀ ਕਿ ਲੋਕਤੰਤਰ ਰਾਜ ਤਾਂ ਹੈ, ਪਰ ਲੋਕਤੰਤਰ ਰਾਜ ਕਹਿਣ ਦੀਆਂ ਗੱਲਾਂ ਇੱਥੇ ਗੁੰਡਾ ਰਾਜ ਹੀ ਆ, ਇਹ ਚਾਹੇ ਪੁਲਿਸ ਦੇ ਗੁੰਡਾ ਕਰਦੀ ਹੋਵੇ, ਚਾਹੇ ਜਿਹਦੀ ਮਰਜ਼ੀ ਲੀਡਰਾਂ ਦੀ ਗੁੰਡਾ ਕਰਦੀ ਹੋਵੇ, ਹੈ ਗੁੰਡਾ ਰਾਜ ਹੀ। ਲੋਕਤੰਤਰ ਰਾਜ ਤਾਂ ਇੱਕ ਦਿਖਾਵੇ ਦਾ ਲਾ ਹੈ ਵੀ ਤੁਸੀਂ ਆਪਣੇ ਹੱਕ ਲਈ ਲੜ ਸਕਦੇ ਹੋ, ਇੱਥੇ ਲੜ ਕੇ ਦੇ ਲਓ ਆਪਣੇ ਹੱਕ ਲਈ, ਸ਼ਾਮ ਨੂੰ ਤੁਹਾਨੂੰ ਅੰਦਰ ਜੇਲ੍ਹਾਂ ਚ ਧੱਕ ਦੇਣਗੇ ਤੁਹਾਡੇ ਤੇ ਪਰਚਾ ਦਰਜ ਕਰਕੇ, ਕੋਈ ਨਾ ਕੋਈ
9: ਬਰਾਣਾ ਜੀ
8: ਇੱਥੇ ਗੁੰਡਾ ਰਾਜ।
9: ਜੇ ਆਪਾਂ ਦੂਜਾ ਪਾਸਾ ਦੇਖੀਏ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੋ ਧਾਰਾ ਲੱਗੀਆਂ ਹੋਈਆਂ ਨੇ ਜੀ, ਉਧਰੋਂ 18 ਸਪਤੰਬਰ ਨੂੰ ਹੁਣੀ ਹੁਣੀ ਦਿੱਲੀ ਹਾਈ ਕੋਰਟ ਨੇ ਜੋ ਜੱਗੀ ਜਗਤਾਰ ਜੱਗੀ ਜੋਹਲ ਦਾ ਕੇਸ, ਉਹਦੇ ਵਿਚੋਂ ਉਹਨਾਂ ਨੂੰ ਬੇਲ ਦਿੱਤੀ ਗਈ ਹੈ ਜੀ। ਇਸ ਨੂੰ ਵੀ ਦੇਖੋ ਸਕਾਟਲੈਂਡ ਤੋਂ ਆਇਆ ਇੱਕ ਮੁੰਡਾ ਯੂਕੇ ਤੋਂ ਵਿਆਹ ਕਰਾਉਣ ਲਈ ਤੇ ਅਚਾਨਕ ਹੀ ਜੇਲ ਦੇ ਵਿਚ ਉਸ ਨੂੰ ਸੁੱਟ ਦਿੱਤਾ ਗਿਆ, ਕੋਈ ਕਲੈਰਿਟੀ ਨਹੀਂ ਦਿੱਤੀ ਗਈ ਤੇ ਹੁਣ ਉਸ ਨੂੰ ਬੇਲ ਮਿਲ ਚੁੱਕੀ ਹੈ ਜੀ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ, ਕਿਉਂਕਿ ਉੱਥੇ ਵੀ ਇਹਨੂੰ ਵੀ NIA ਦਾ ਲੱਗਾ ਸੀ ਧਾਰਾ।
8: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਅਰਸ਼ ਭਾਜੀ, ਗੱਲ ਇਹ ਆ ਕਿ ਭਾਈ ਅੰਮ੍ਰਿਤਪਾਲ ਸਿੰਘ, ਅੰਮ੍ਰਿਤਪਾਲ ਸਿੰਘ ਨੇ ਆਪਣੀ ਪਾਰਟੀ ਵਾਰਸ ਪੰਜਾਬ ਦਾ ਮੁਖੀ ਬਣੇ, ਮੁਖੀ ਬਣਨ ਤੋਂ ਬਾਅਦ ਆਪਣੀ ਲਹਿਰ ਚਲਾਈ, ਠੀਕ ਹੈ, ਚਾਹੇ ਨਸ਼ੇ ਚਲਾਏ, ਉਸ ਬਾਰੇ ਆਪਾਂ ਕੋਈ ਨੀ ਟਿੱਪਣੀ ਕਰਾਂਗੇ ਕਿਉਂਕਿ ਅਸੀਂ ਆਪਣੇ ਰਾਹੀਂ ਪੁਸ਼ਟੀ ਕੋਈ ਨੀ ਕਰਾਂਗੇ ਕੀ ਕੰਮ ਕਰ ਰਹੇ ਸੀ ਪੰਜਾਬ ਦੇ, ਪੰਜਾਬ ਦੇ ਵਿਚ, ਠੀਕ ਹੈ ਨਾ। ਪਰ ਗੱਲ ਇੱਥੇ ਇਹ ਆ ਕਿ NSA ਬਣਿਆ, ਪਰ ਮੈਂ ਤੁਹਾਨੂੰ ਅੱਜ ਕਹਿੰਦਾ ਕਿ ਜੇਕਰ ਇਹਦਾ ਵਿਰੋਧ ਹੋਊਗਾ, ਜਿੰਨਾ ਅੰਮ੍ਰਿਤਪਾਲ ਦਾ ਵਿਰੋਧ ਸਰਕਾਰ ਕਰੂਗੀ ਓਨਾ ਹੀ ਪਾਰਟੀ ਨੂੰ ਇਹਨਾਂ ਦੀ ਗਰੋਥ ਵੱਧ ਹੋ ਜਾਣੀ। ਔਰ ਕਦੇ ਇਹ ਨਾ ਸਮਾਂ ਹੋ ਜੇ ਕਿ ਇੱਕ ਵਾਰੀ ਹਰਸਿਮਰਨ ਮਾਨ ਜੀ, ਹਰਸਿਮਰਨ ਮਾਨ ਜੀ ਸਰਕਾਰ ਆਪਦੀ ਬਣਾ ਕੇ ਗਏ ਸੀ ਤੇ 5 ਸਾਲ ਜੇਲ੍ਹ ਦੇ ਵਿਚ ਲਾ ਕੇ ਆਪਣੀ ਸਰਕਾਰ ਬਣਾ ਗਈ ਸੀ ਪੂਰੀ ਦੀ ਪੂਰੀ ਪੰਜਾਬ ਦੇ ਵਿਚ, ਕਦੇ ਉਹ ਸਮਾਂ ਨਾ ਆ ਜੇ ਕਿ ਜਿੰਨਾ ਆਪਾਂ ਅਕਸਰ ਭਾਜੀ ਅਕਸਰ ਭਾਜੀ ਆਪਣੀ ਇੱਕ ਟਿੱਪਣੀ ਹੁੰਦੀ ਕਿ ਜਿਸ ਫਿਲਮ ਦਾ ਵਿਰੋਧ ਹੋਵੇ ਉਹ ਫਿਲਮ ਜ਼ਿਆਦਾ ਚੱਲੂ, ਚਾਹੇ ਦਿਲਜੀਤ ਦੀ ਫਿਲਮ ਹੋ, ਠੀਕ ਹੈ ਨਾ। ਔਰ ਮੈਂ ਇਹੀ ਗੱਲ ਕਹੀ ਕਿ ਜੇਕਰ ਅੰਮ੍ਰਿਤਪਾਲ, ਮੈਨੂੰ ਮੇਰੇ ਅਨੁਸਾਰ ਆ ਲੋਕਾਂ ਦੀ ਸੋਚ ਪਤਾ, ਜੇਕਰ ਅੰਮ੍ਰਿਤਪਾਲ ਜੇਲ੍ਹ ਨਾ ਜਾਂਦਾ ਤਾਂ ਮੈਨੂੰ ਲੱਗਦਾ ਨਹੀਂ ਸੀ MP ਬਣ ਜਾਂਦਾ। ਅੰਮ੍ਰਿਤਪਾਲ ਜੇਲ੍ਹ ਜਾਣ ਕਰਕੇ ਲੋਕਾਂ ਦੀ ਇੱਕ ਲਹਿਰ ਬਣ ਗਈ ਲੋਕਾਂ ਦੇ ਵਿਚ, ਯਾਰ ਅੰਮ੍ਰਿਤਪਾਲ ਜੇਲ੍ਹ ਚਲਿਆ ਗਿਆ, ਯਾਰ ਨਜਾਇਜ਼ ਜੀ NSA ਲਾਤੀ। ਹੁਣ ਲੋਕੀ ਇਸ ਚੀਜ਼ ਨੂੰ ਨੋਟ ਕਰਨ ਲੱਗ ਗਏ ਕਿ ਯਾਰ ਨਜਾਇਜ਼ NSA ਲੱਗੀ ਹੋਈ ਆ, NSA ਵਾਰ ਵਾਰ, ਹੁਣ ਤਾਂ NSA ਵੀ ਖਤਮ ਹੋ ਗਈ, ਹੁਣ ਕਿਉਂ ਨੀ ਕੱਢਦੇ। ਹੁਣ ਜੇਕਰ ਇਹ ਚੀਜ਼ਾਂ ਦਾ ਵਿਰੋਧ ਕੋਈ ਟਿੱਪਣੀਆਂ ਹੋਣਗੀਆਂ, ਬਣ ਨਹੀਂ ਦੇਣਾ, ਤਾਂ ਉਹਦੇ ਨਾਲ ਹੋਰ ਬੰਦੇ ਉੱਠਣਗੇ ਅੰਮ੍ਰਿਤਪਾਲ ਦੇ ਨਾਲ। ਦੱਸੋ ਕਿਹੜਾ ਪਹਾੜ ਦਾ ਪੋਸਟਰ ਅਸੀਂ ਆਉਂਦੇ ਹਾਂ, ਉਹ ਵੀਡੀਓ ਵਾਇਰਲ ਹੋਣਗੀਆਂ, ਨਿੰਗ ਸਿੰਘ ਹੋਣਗੇ, ਦੱਸੋ ਕਿਹੜਾ ਪਾਰ ਦਾ ਪੋਸਟਰ ਅਸੀਂ ਆਉਂਦੇ ਹਾਂ। ਇਸ ਤਰੀਕੇ ਨਾਲ ਇੱਕ ਵੱਖਰੀ ਲਹਿਰ ਬਣਨ ਨੂੰ ਤਿਆਰੀ ਕਰ ਲੈਣੀ ਇਹਨਾਂ ਨੇ, ਤੇ ਬਾਅਦ ਦੇ ਵਿੱਚ ਇਹਨਾਂ ਨੇ ਪਛਤਾਉਣਾ। ਜਿਵੇਂ ਮੈਨੂੰ ਇੰਜ ਲੱਗਦਾ ਪਿਆ ਕਿ ਅੱਜ ਮਾਨ ਸਰਕਾਰ ਚਾਹੇ ਬੈਠੀ ਹੈ ਤੇ ਪਰ ਉਹ ਕਿਤੇ ਨਾ ਕਿਤੇ ਮੱਥੇ ਚ ਹੱਥ ਮਾਰਦੀ ਜ਼ਰੂਰ ਹੋਊਗੀ ਕਿ ਜੇਕਰ ਇਹਨੂੰ ਜੇਲ੍ਹ ਨਾ ਸੁੱਟ ਦੇ ਨਾ, ਇਹਨੂੰ ਮੌਜ ਮਸਤੀ ਕਰੀ ਜਾਣ ਦਿੰਦੇ, ਜੋ ਕੁਛ ਕਰਦਾ ਕਰੀ ਜਾਣ ਦਿੰਦੇ, ਤਾਂ ਮੈਨੂੰ ਲੱਗਦਾ ਇਹ ਦਿਨ ਆਉਣਾ ਹੀ ਨਹੀਂ ਸੀ। ਜੋ ਕਰੀ ਜਾਂਦਾ ਕਰੀ ਜਾਣ ਦਿੰਦੇ। ਜਦੋਂ ਅਰਸ਼ ਭਾਜੀ ਕਿਸੇ ਬੰਦੇ ਨੂੰ ਢਿੱਲਾ ਛੱਡ ਦਈਏ ਨਾ, ਢਿੱਲਾ ਛੱਡ ਦੋ, ਜਦੋਂ ਆਪਾਂ ਕਸਾਂਗੇ ਨਾ ਉਸ ਬੰਦੇ ਨੂੰ, ਕਸਾਂਗੇ ਨੱਥ ਕਸਾਂਗੇ, ਜੇ ਘੋੜੇ ਦੀ ਵੀ ਨੱਥ ਕਸਾਂਗੇ ਤਾਂ ਉਹ ਵੀ ਮੂਹਰਲੇ ਪੈਰਾਂ ਤੇ ਖੜਾ ਹੋ ਜਾਂਦਾ, ਤੇ ਜੇ ਉਹਨੂੰ ਢਿੱਲਾ ਛੱਡ ਦੇ ਤਾਂ ਆਰਾਮ ਨਾਲ ਤੁਰਿਆ ਜਾਂਦਾ, ਆਪਦੀ ਚਾਲ ਤੁਰਿਆ ਜਾਂਦਾ, ਕੋਈ ਏਡੀ ਵੱਡੀ ਟੈਨਸ਼ਨ ਨਹੀਂ ਹੁੰਦੀ। ਹੁਣ ਇਹਨਾਂ ਨੇ ਕਹਿਤਾ ਕਿ ਅੱਤਵਾਦ ਫੈਲਾ ਰਿਹਾ ਸੀ, ਫੈਲਾਉਣ ਜੋ ਕਰੂਗਾ ਸੋ ਭਰੂਗਾ, ਜੇ ਫੈਲਾਉਂਦਾ ਤਾਂ ਤੁਹਾਡੇ ਹੱਥਾਂ ਵੀ ਆਈ ਜਾਣਾ ਸੀ, ਠੀਕ ਹੈ ਨਾ। ਹੁਣ ਜੇ ਹੱਥ ਅੱਤਵਾਦ ਫੈਲਾਉਂਦਾ ਜਾਂ ਜਦੋਂ ਉਹਨੇ ਗੁਰੂ ਸਾਹਿਬ ਲੈ ਗਿਆ ਸੀ, ਗੁਰੂ ਸਾਹਿਬ ਦੀ ਆੜ ਲੈ ਕੇ ਉੱਥੇ ਪਹੁੰਚਿਆ ਸੀ, ਠੀਕ ਹੈ ਨਾ, ਤਾਂ ਉਦੋਂ ਤੁਸੀਂ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਕਰ ਲੈਣੀ ਸੀ। ਇਹ ਬਾਅਦ ਦੇ ਵਿੱਚ ਇੱਕ ਫੜਨਾ ਇਸ਼ੂ ਬਣ ਗਿਆ ਵੱਡਾ, ਵੀ ਮਿਸ਼ਨ ਚਲਾਤਾ ਭਾਈ ਅੰਮ੍ਰਿਤਪਾਲ, ਮਿਸ਼ਨ ਬਣਾਤਾ, ਟੀਵੀਆਂ ਤੇ ਦਿਖਾਤਾ, ਇੰਨੇ ਮਹੀਨਾ ਗੈਬ ਰਹਿ ਗਿਆ, ਮਹੀਨਾ ਭੱਜਾ,

0: WTMR, the voice of the city, part of White Oaks Communications Group, your trusted local radio provider for more than 70 years.
1: ਹੁਣ ਅਰਸ਼ ਭਾਜੀ ਗੱਲ ਇਹ ਹੈ ਕਿ ਉਸ ਦੀ ਫਰਜ਼ ਇੱਕ ਪਹਿਲਾਂ ਵੀ ਇੱਕ ਵਾਰੀ ਪੰਜਾਬੀ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਬਾਅਦ ਦੇ ਵਿੱਚ ਪੰਜਾਬੀਆਂ ਨੇ ਪੋਸਟਾਂ ਪਾ ਪਾ ਕੇ ਸਰਕਾਰ ਨੂੰ ਜਿਹੜੀ ਬੇਨਤੀਆਂ ਕੀਤੀਆਂ ਰਿਕੁਐਸਟ ਕੀਤੀਆਂ ਸਰਕਾਰ ਨੂੰ ਤੇ ਸਰਕਾਰ ਨੇ ਉਸ ਦੀ ਫਾਂਸੀ ਟਾਲ ਦਿੱਤੀ ਗਈ ਸੀ ਪਰ ਇਸ ਪਰਿਵਾਰ ਦੇ ਲਈ ਇਸ ਬੱਚਿਆਂ ਦੇ ਲਈ ਇਸ ਉਸ ਭੈਣ ਦੇ ਲਈ ਜਿਹੜੀ ਉਸਦੀ ਪਤਨੀ ਆ ਅਸੀਂ ਵੀ ਆਪਣੇ ਚੈਨਲ ਦੇ ਰਾਹੀਂ ਜ਼ਰੂਰ ਅਪੀਲ ਕਰਾਂਗੇ ਸਰਕਾਰ ਨੂੰ ਵੀ ਅਪੀਲ ਕਰਾਂਗੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਉਸ ਪਰਿਵਾਰ ਦੇ ਵਿੱਚ ਇਹੀ ਕਮਾਉਣ ਵਾਲਾ ਬਜ਼ੁਰਗ ਮਾਤਾ ਪਿਤਾ ਵਾ ਹੋਰ ਘਰ ਦੇ ਵਿੱਚ ਕੋਈ ਬਾਲੀ ਵਾਰਸ ਨਹੀਂ ਗਾ ਇਸ ਨੂੰ ਹੁਣ 2 ਸਾਲ ਹੋ ਗਏ ਜੇਲ੍ਹ ਦੇ ਅੰਦਰ ਆ ਪਰ ਹੁਣ ਕੇਸ ਚੱਲਣ ਤੋਂ ਬਾਅਦ ਹੁਣ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਔਰ ਫਾਂਸੀ ਦੀ ਸਜ਼ਾ ਵੀ ਕਹਿੰਦੇ ਥੋੜੇ ਦਿਨਾਂ ਦੇ ਵਿੱਚ ਹੀ ਫਾਂਸੀ ਦਿੱਤੀ ਜਾਵੇਗੀ ਤੇ ਇਸ ਪਰਿਵਾਰ ਦੀ ਗੁਹਾਰ ਆ ਇਸ ਪਰਿਵਾਰ ਦੀ ਇੱਕ ਰਿਕੁਐਸਟ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੀਕਰ ਪਹੁੰਚਾਈ ਜਾਵੇ ਤਾਂ ਜੋ ਉਹਨਾਂ ਦੀ ਬੇਟੀ ਤਾਂ ਜੋ ਉਸਦਾ ਪਰਿਵਾਰ ਉਸਦੇ ਮਾਤਾ ਪਿਤਾ ਉਸ ਮੁੰਡੇ ਨੂੰ ਵਾਪਸ ਲਿਆ ਸਕਣ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੀ ਮਦਦ ਕੀਤੀ ਜਾਵੇ ਸਾਡੀ ਵੀ ਇਹੀ ਆਪਣੀ ਵੀ ਚੈਨਲ ਰਾਹੀਂ ਅਪੀਲ ਜ਼ਰੂਰ
2: 905-813-1300 ਰਾਣਾ ਜੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੇ ਚਾਵਲਾ ਦੇ ਦੋਸ਼ ਲਾਉਣ ਵਾਲੀ ਬੀਬੀ ਨੇ ਕੀਤੇ ਕੁਛ ਵੱਡੇ ਖੁਲਾਸੇ ਨਾਮ ਸਾਹਮਣੇ ਆਏ ਨੇ ਤੇ ਨਾਮ ਜਿਹੜੇ ਸਾਹਮਣੇ ਆਏ ਨੇ ਕਈ ਲੋਕ ਤਾਂ ਬੜੇ ਚੁੱਪ ਨੇ ਜੀ ਜਿਨ੍ਹਾਂ ਦੇ ਵਿਚ ਗੜਗੱਜ ਸਾਹਿਬ ਬੜੇ ਚੁੱਪ ਨੇ ਧਾਮੀ ਸਾਹਿਬ ਬੜੇ ਚੁੱਪ ਨੇ ਤੇ ਵਲਟੋਹਾ ਸਾਹਿਬ ਚੁੱਪ ਨੇ ਜੀ ਤੇ ਕੀ ਕਹਿਣਾ ਚਾਹੋਗੇ
1: ਬਿਲਕੁਲ ਅਰਸ਼ ਭਾਜੀ ਐਸ ਜੀ ਪੀ ਸੀ ਸਭ ਨੂੰ ਪਤਾ ਕਿ ਅਮਰਜੀਤ ਸਿੰਘ ਚਾਵਲਾ ਜੀ ਦੇ ਵੱਡੇ ਇਲਜ਼ਾਮ ਲੱਗੇ ਨੇ ਕਿ ਬੀਬੀ ਵੱਲੋਂ ਕਥਿਤ ਇਲਜ਼ਾਮ ਲਾਏ ਪਰ ਗੱਲ ਅਰਸ਼ ਭਾਜੀ ਇਹ ਆ ਕਿ ਕਥਿਤ ਇਲਜ਼ਾਮ ਲਾ ਗਏ ਇਲਜ਼ਾਮਾਂ ਤੇ ਪਰਚਾ ਦਰਜ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਇਹ ਪਰ ਕਿਥੋਂ ਦਾ ਨਾਮ ਆ ਰਿਹਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
2: ਅੱਛਾ
1: ਹੁਣ ਗੱਲ ਇਹ ਆ ਕਿ ਉਸ ਤਖ਼ਤ ਦਾ ਨਾਮ ਕੇਸਗੜ੍ਹ ਸਾਹਿਬ ਦਾ ਤੇ ਇਹ ਸਿੱਖ ਜਥੇਬੰਦੀਆਂ ਤੇ ਪੂਰੀ ਸਿੱਖ ਕੌਮ ਤੇ ਵੱਡਾ ਪ੍ਰਭਾਵ ਪੈਂਦਾ ਇਸ ਚੀਜ਼ਾਂ ਦਾ ਹੁਣ ਇੱਕ ਮੈਨੂੰ ਗੱਲ ਯਾਦ ਆ ਗਈ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਕਮਰਾ ਲੈਣ ਜਾਂਦੇ ਹੋ ਤੁਹਾਨੂੰ 20 ਪੇਪਰ ਬਾਲਣੇ ਪੈਂਦੇ ਪੇਪਰ ਪਾਪਰ ਬੇਲਣੇ ਪੈਂਦੇ ਦਰਬਾਰ ਸਾਹਿਬ ਜਲਦੀ ਕਮਰਾ ਨਹੀਂ ਦਿੰਦੇ ਤੁਸੀਂ ਜਾ ਕੇ ਦੇਖ ਲੋ ਤੁਸੀਂ 20 ਸਿਫਾਰਸ਼ਾਂ ਕਰਾਉਂਗੇ ਕਮਰਾ ਲੈਣਾ 20 ਸਿਫਾਰਸ਼ਾਂ ਕਰਾਉਂਗੇ ਹੁਣ ਇਹ ਬੀਬੀ ਲੰਬੇ ਸਮੇਂ ਤੋਂ ਉਸ ਕਮਰੇ ਦੇ ਵਿੱਚ ਕੇਸਗੜ੍ਹ ਸਾਹਿਬ ਰਹਿ ਰਹੀ ਆ ਇੱਕ ਇਹਨੂੰ ਵੀਆਈਪੀ ਗੱਡੀ ਮਿਲੀ ਹੋਈ ਆ ਵੀਆਈਪੀ ਰੂਮ ਮਿਲਿਆ ਹੋਇਆ ਇੱਕ ਸਿੱਖ ਨੌਜਵਾਨ ਡਰਾਈਵਰ ਮਿਲਿਆ ਹੋਇਆ ਇਹ ਬੀਬੀ ਨੇ ਕਿਹੜਾ ਕੌਮ ਲਈ ਸੰਘਰਸ਼ ਕੀਤਾ ਸੀ ਜਿਹੜੀਆਂ ਇਹਨੂੰ ਇੰਨੀਆਂ ਸੁੱਖ ਸਹੂਲਤਾਂ ਦਿੱਤੀਆਂ ਹੋਈਆਂ ਸੀ ਉਹ ਵੀ ਤਖ਼ਤ ਕੇਸਗੜ੍ਹ ਸਾਹਿਬ ਤੇ ਮੈਂ ਕਹਿੰਦਾ ਜੇ ਪਰਚਾ ਹੋਇਆ ਤਾਂ ਬੀਬੀ ਦੇ ਨਾਲ ਪਰਚਾ ਤੁਰੰਤ ਹੋਣਾ ਚਾਹੀਦਾ ਸੀ ਮੇਰੀ ਸੋਚ ਆ ਲੋਕਾਂ ਦਾ ਪਤਾ ਨੀ ਵਿਚਾਰ ਲੋਕਾਂ ਨੇ ਤਾਂ ਕਹਿਣਾ ਵੀ ਪਈ ਖਾਣੀ ਬੀਬੀ ਦਾ ਸਟੈਂਡ ਬੀਬੀ ਦੇ ਉਲਟਾ ਇਹ ਤਾਂ ਉਹਦਾ ਅਮਰਜੀਤ ਸਿੰਘ ਦਾ ਸਟੈਂਡ ਲੈ ਰਿਹਾ ਮੈਂ ਅਮਰਜੀਤ ਸਿੰਘ ਦਾ ਸਟੈਂਡ ਨਹੀਂ ਲੈ ਰਿਹਾ ਨਾ ਮੈਂ ਉਸ ਨੂੰ ਜਾਣਦਾ ਨਾ ਅਸੀਂ ਕਦੇ ਮੈਂ ਉਸ ਦੀ ਰੂਹ ਦਾ ਵਾਕਫ ਹਾਂ ਪਰ ਗੱਲ ਮੈਂ ਇਹ ਕਹਿ ਰਿਹਾ ਕਿ ਤਖ਼ਤ ਸਾਡਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਬੈਠ ਕੇ ਸਾਰਾ ਕਾਰਨਾਮਾ ਰਚਿਆ ਗਿਆ ਬੀਬੀ ਵੀ ਉੱਥੇ ਰਹਿ ਰਹੀ ਹੈ ਬੀਬੀ ਨੂੰ ਵੀਆਈਪੀ ਰੂਮ ਮਿਲਿਆ ਹੋਇਆ ਬੀਬੀ ਨੂੰ ਵੀਆਈਪੀ ਗੱਡੀ ਮਿਲੀ ਹੋਈ ਬੀਬੀ ਨੂੰ ਨਾਲ ਡਰਾਈਵਰ ਮਿਲੇ ਹੋਏ ਬੀਬੀ ਜਿੱਥੇ ਵੀ ਜਾਂਦੀ ਗੱਡੀ ਨਾਲ ਡਰਾਈਵਰ ਚੱਲਦੀ ਹੈ ਗੱਡੀ ਹੈ ਤੇ ਬੀਬੀ ਨੂੰ ਇੰਨੀ ਸੁੱਖ ਸਹੂਲਤ ਕਿਹੜੀ ਗੱਲੋਂ ਮਿਲੀ ਹੋਈ ਹੈ ਇਸ ਤੇ ਟਿੱਪਣੀ ਕਿਉਂ ਨੀ ਕੀਤੀ ਜਾਂਦੀ ਕਿਸੇ ਵੱਲੋਂ ਠੀਕ ਹੈ ਜੀ ਅਮਰਜੀਤ ਸਿੰਘ ਤੇ ਪਰਚਾ ਦਰਜ ਹੋ ਰਿਹਾ ਅਮਰਜੀਤ ਸਿੰਘ ਨੇ ਕਥਿਤ ਇਲਜ਼ਾਮ ਆ ਜਿਹੜੀ ਬੀਬੀ ਨੇ ਕੈਮਰੇ ਦੇ ਅੱਗੇ ਆ ਕੇ ਵੀ ਲਾਤੇ ਤਾਂ ਬੀਬੀ ਇੰਨੀ ਸੁੱਖ ਸਹੂਲਤ ਕਾਹਤੋਂ ਲੈ ਰਹਿ ਰਹੀ ਸੀ ਇਹਦਾ ਗੱਲ ਅਰਸ਼ ਭਾਜੀ ਇਹ ਆ ਕਿ ਚਾਹੇ ਉਹ ਸਹਿਮਤੀ ਨਾ ਹੋਇਆ ਚਾਹੇ ਅਣਸਹਿਮਤੀ ਨਾ ਹੋਇਆ ਜੋ ਵੀ ਕੁਛ ਹੋਇਆ ਠੀਕ ਆ ਪਰ ਗੱਲ ਇੱਥੇ ਇਹ ਆ ਕਿ ਸਾਡਾ ਤਖ਼ਤ ਆ ਉਹ ਸਾਡੇ ਤਖ਼ਤ ਦਾ ਨਾਮ ਵਿੱਚ ਆ ਰਿਹਾ ਕੇਸਰੀ ਕੇਸਗੜ੍ਹ ਸਾਹਿਬ ਤੁਸੀਂ ਉੱਥੇ ਸਰਾਂ ਦਿੱਤੀ ਹੋਈ ਆ ਸਰਾਂ ਦੇ ਵਿੱਚ ਐਸੇ ਕੰਮ ਹੋ ਰਹੇ ਤਾਂ ਕੌਣ ਬਦਨਾਮ ਹੋ ਰਿਹਾ ਆਪਾਂ ਬਹੁਤ ਵਾਰੀ ਕਿਹਾ ਕਿ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਦੇ 52 ਹੁਕਮਾਂ ਦੇ ਵਿੱਚ ਇੱਕ ਹੁਕਮ ਸੀ ਕਿ ਮੇਰਾ ਸਿੱਖ ਦਾ ਪਰਦਾ ਕੱਜੂ ਪਰ ਇੱਥੇ ਕੀ ਆ ਇੱਥੇ ਸਿੱਖ ਢਾਹ ਲਾਉਣ ਲੱਗ ਗਏ ਗੁਰੂ ਸਾਹਿਬ ਨੂੰ ਢਾਹ ਲਾਉਣ ਲੱਗ ਗਏ ਮੈਂ ਕਹਿੰਦਾ ਬਿਲਕੁਲ ਪਰ ਗੱਲ ਇੱਥੇ ਅਰਸ਼ ਭਾਜੀ ਕਿ ਆਪਾਂ ਨੂੰ ਪਤਾ ਕਿ ਗੜਗੰਜ ਸਾਹਿਬ ਦੇ ਕੋਲੇ ਵਿਧਾਨ ਸਭਾ ਦੇ ਸਾਰੇ ਮੈਂਬਰ ਗਏ MLA ਪਹੁੰਚੇ ਤਾਂ ਗੜਗੰਜ ਸਾਹਿਬ ਬੜਾ ਦੌਕਾ ਮਾਰ ਰਿਹਾ ਸੀ ਤੁਸੀਂ ਆ ਕੀਤਾ ਐ ਬੋਲ ਰਿਹਾ ਸੀ ਮਹਿਕ ਦੇ ਤੇ ਹੁਣ ਗੜਗੰਜ ਸਾਹਿਬ ਕਿੱਥੇ ਆ ਵੀ ਉਹਨਾਂ ਨੂੰ ਪਤਾ ਕਿ ਸ੍ਰੀ ਤਖ਼ਤ ਕੇਸਗੜ੍ਹ ਸਾਹਿਬ ਤੇ ਗੱਲ ਸਵਾਲ ਆਇਆ ਹੋਇਆ ਹੁਣ ਗੜਗੰਜ ਸਾਹਿਬ ਕਿੱਥੇ ਆ ਧਾਮੀ ਸਾਹਿਬ ਕਿੱਥੇ ਆ ਹੁਣ ਔਰ ਵੱਡੀ ਗੱਲ ਬਲਟੋਹਾ ਸਿੰਘ ਵਿਰਸਾ ਨੂੰ ਬੀਬੀ ਮਿਲ ਕੇ ਆਈ ਬੀਬੀ ਨੇ ਆਪਣਾ ਦੁੱਖ ਦੱਸਿਆ ਕਿ ਮੇਰੇ ਨਾਲ ਕੁਛ ਹੁੰਦਾ ਧਾਮੀ ਸਾਹਿਬ ਨੂੰ ਮਿਲੀ ਬੀਬੀ ਤੇ ਗੜਗੰਜ ਸਾਹਿਬ ਨੂੰ ਮਿਲੀ ਬੀਬੀ ਕਿ ਮੇਰੇ ਨਾਲ ਦੁੱਖ ਆ, ਠੀਕ ਹੈ ਇਹਨਾਂ ਨੇ ਦੁੱਖ ਦਾ ਹਾਮੀ ਬਣੇ, ਪਰ ਇਹਨਾਂ ਨੇ ਕਾਰਵਾਈ ਕਿਉਂ ਨੀ ਕੀਤੀ? ਵੀ ਇਹਨਾਂ ਨੇ ਕਿਉਂ ਨੀ ਉਸ ਨੂੰ ਫੜ ਕੇ ਨਿਕਾਲ ਚੁੱਕ ਲਿਆ? ਇਹ ਜੇ MLA ਨੂੰ ਬੁਲਾਉਣਾ ਹੁੰਦੇ ਤਾਂ ਧਾਮੀ ਸਾਹਿਬ ਇਸ ਤਰੀਕੇ ਨਾਲ ਦਬਕੇ ਮਾਰ ਰਿਹਾ ਸੀ ਜਿਵੇਂ ਬਹੁਤ ਵੱਡੇ, ਠੀਕ ਹੈ ਚਾਹੇ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਆ, ਬਹੁਤ ਵੱਡਾ ਰੁਤਬਾ, ਮੈਂ ਇਹ ਨੀ ਕਹਿੰਦਾ, ਪਰ ਜਿਵੇਂ ਉਹ MLA ਨੂੰ ਟੁੱਟ ਟੁੱਟ ਕੇ ਪੈ ਰਿਹਾ ਸੀ, ਤਾਂ ਇਹ ਅਮਰਜੀਤ ਨੂੰ ਟੁੱਟ ਕੇ ਕਿਉਂ ਨੀ ਪਿਆ? ਫਿਰ ਕਿਉਂ ਚੁੱਪ ਪੱਟੀ ਰੱਖੀ? ਧਾਮੀ ਸਾਹਿਬ ਨੇ ਕਿਉਂ ਚੁੱਪ ਪੱਟੀ ਰੱਖੀ? ਬਿਰਸਾ ਸਿੰਘ ਬਲਟੋਹਾ ਨੇ ਕਿਉਂ ਚੁੱਪ ਪੱਟੀ ਰੱਖੀ? ਜੇ ਉਹਨਾਂ ਨੂੰ ਇਹ ਮਿਲ ਕੇ ਆਈ ਹੈ ਬੀਬੀ, ਉਹਨਾਂ ਨੇ ਆਪਣਾ ਦੁੱਖ ਤਕਲੀਫ ਬੀਬੀ ਨੇ ਦੱਸਿਆ, ਬੀਬੀ ਨੇ ਦੱਸਿਆ ਕਿ ਆਪਣੀ ਹੱਡ ਬੀਤੀ ਬੀਬੀ ਨੇ ਦੱਸੀ ਇਹ ਮੇਰਾ ਕੁਛ ਹੁੰਦਾ ਸੀ, ਤੇ ਫਿਰ ਇਹ ਕਿਉਂ ਚੁੱਪ ਪੱਟੀ ਹੋਈ ਹੈ ਮੂੰਹੋਂ ਤੇ ਇਹਨਾਂ ਨੇ? ਸ਼੍ਰੋਮਣੀ ਕਮੇਟੀ ਕਿਉਂ ਚੁੱਪਾ? ਅਕਾਲ ਤਖ਼ਤ ਕਿਉਂ ਚੁੱਪਾ? ਸਾਰੇ ਚੁੱਪ ਕਿਉਂ ਹੋਏ ਆ? ਉਹਨਾਂ ਨੂੰ ਨੀ ਪਤਾ ਕਿ ਸਾਡੇ ਤਖ਼ਤ ਦਾ ਨਾਮ ਆ ਰਿਹਾ ਸੀ ਕੇਸਗੜ੍ਹ ਸਾਹਿਬ ਦਾ? ਅਰਸ ਭਾਜੀ ਇੱਥੇ ਸਾਡੇ ਸਿੱਖ ਕੌਮ ਨੂੰ ਢਾਲ ਆ ਰਹੇ ਆ। ਆਪਾਂ ਬਹੁਤ ਵਾਰੀ ਗੱਲ ਕੀਤੀ ਆ, ਇੱਕ ਵਾਰੀ ਨੀ ਬਹੁਤ ਵਾਰੀ ਆਪਾਂ ਸਿੱਖ ਕੌਮ ਤੇ ਟਿੱਪਣੀਆਂ ਕੀਤੀਆਂ ਕਿ ਸਾਡਾ ਸਿੱਖ, ਅਫਸੋਸ ਹੈ ਕਿ ਸਿੱਖ ਸਿੱਖੀ ਤੋਂ ਅੱਜ ਦੂਰ ਹੁੰਦਾ ਜਾ ਰਿਹਾ, ਠੀਕ ਹੈ ਇਹ ਅਫਸੋਸ ਹੈ, ਚਾਹੇ ਉਹ ਸਿੱਖੀ ਦੇ ਬਾਣੀ ਦੇ ਵਿੱਚ ਆ, ਪਰ ਇਹ ਚੀਜ਼ਾਂ ਕਰਨੀਆਂ ਇੱਕ ਵੀ। ਔਰ ਵੱਡੀ ਗੱਲ ਇਹ ਅਰਸ਼ ਭਾਜੀ, ਅੱਜ ਸਾਰਿਆਂ ਨੂੰ ਟਿੱਪਣੀਆਂ ਮਿਲ ਗਈਆਂ, ਸਭ ਨੂੰ ਉੱਥੇ ਤਖ਼ਤ ਕੇਸਗੜ੍ਹ ਸਾਹਿਬ ਸਭ ਨੂੰ ਟਿੱਪਣੀਆਂ। ਪਹਿਲਾਂ ਸਾਰੇ ਤਖ਼ਤ ਨੂੰ ਪਤਾ ਸੀ ਕਿ ਬੀਬੀ ਨੂੰ ਲਗਜ਼ਰੀ ਗੱਡੀ ਦਿੱਤੀ ਹੋਈ ਆ, ਬੀਬੀ ਨੂੰ ਲਗਜ਼ਰੀ VIP ਕਮਰੇ ਦਿੱਤੇ ਹੋਏ ਆ, ਬੀਬੀ ਦੇ ਕਮਰੇ ਦੇ ਵਿੱਚ ਪੋਚਾ ਲਾਉਣ ਲਈ ਬੀਬੀ ਵੱਖਰੀ ਵੱਖਰੀ ਜਾਂਦੀ ਹੈ, ਉੱਥੇ ਸਾਰੀ ਦਿਹਾੜੀ ਕਮਰੇ ਦੀਆਂ ਸਫਾਈਆਂ ਕਰਕੇ ਬੀਬੀ ਆਰਾਮ ਨਾਲ ਬੈਡ ਤੋਂ 11 ਵਜੇ ਉੱਠਦੀ। ਬੀਬੀ ਨੂੰ ਸੁੱਖ ਸਹੂਲਤਾਂ ਸਭ ਤੇ ਤਖ਼ਤ ਕੇਸਗੜ੍ਹ ਸਾਹਿਬ ਨੂੰ ਸਭ ਨੂੰ ਪਤਾ ਸੀ, ਤੇ ਉਦੋਂ ਤਖ਼ਤ ਕੇਸਗੜ੍ਹ ਸਾਹਿਬ ਕਿੱਥੇ ਸੀ? ਅੱਜ ਬੀਬੀ ਨੇ ਉੱਠ ਕੇ ਕਥਿਤ ਇਲਜ਼ਾਮ ਲਾਤੇ ਤਾਂ ਸਾਰੇ ਬੀਬੀ ਦੇ ਹੱਕ ਚ ਭੁਗਤ ਗਏ, ਪਰ ਮੈਂ ਨੀ ਭੁਗਤ ਰਿਹਾ। ਕਿਉਂ? ਕਿਉਂਕਿ ਮੈਨੂੰ ਲੱਗਦਾ ਜਿੰਨਾ ਅਮਰਜੀਤ ਗੁਨਾਹਗਾਰ ਆ ਓਨੀ ਹੀ ਬੀਬੀ ਗੁਨਾਹਗਾਰ ਆ, ਚਾਹੇ ਬੀਬੀ ਨੂੰ ਗੱਲਾਂ ਦੇ ਵਿੱਚ ਲੈ ਕੇ ਰੱਖਿਆ ਤੇ ਬੀਬੀ ਇੰਨੀ ਨਾਬਾਲਗ ਰਹੀ ਸੀ ਕਿ ਬੀਬੀ ਨੂੰ ਨੀ ਪਤਾ ਕਿ ਮੈਂ ਤਖ਼ਤਗੜ੍ਹ ਤੇ ਤਖ਼ਤ ਤੇ ਕਿਹੋ ਜਿਹੇ ਕੰਮ ਕਰ ਰਹੀ ਹਾਂ ਬੈਠ ਕੇ।
2: ਕਰੈਕਟ,
1: ਇੱਕ ਬੰਦਾ ਮਾੜਾ, ਇੱਕ ਬੰਦਾ ਮਾੜਾ ਤੇ ਦੂਜੇ ਬੰਦੇ ਨੂੰ ਪਤਾ ਹੁੰਦਾ ਕਿ ਮੈਂ ਮਾੜਾ ਕੰਮ ਕਰ ਰਿਹਾ। ਇੱਕ ਲਿਬੜੀ ਹੋਈ ਮੱਝ ਜਦੋਂ ਛੱਪੜ ਚੋਂ ਨਿਕਲਦੀ ਨਾ, ਉਹ ਆਪਣੀ ਪੂਛ ਹਿਲਾ ਦੇਵੇ ਨਾ, ਤੇ ਨਾਲ 20-25 ਮੱਝਾਂ ਨੂੰ ਹੋਰ ਵੀ ਗੰਦਾ ਕਰ ਜਾਂਦੀ। ਇੱਥੇ ਅਰਸ਼ ਭਾਜੀ ਗੱਲ ਪਤਾ ਕੀ ਹੋਣੀ? ਲੋਕਾਂ ਨੇ ਕਹਿਣਾ ਵੀ ਲੋਕੀ ਇੱਥੇ ਟਿੱਪਣੀਆਂ ਬਹੁਤ ਕਰਨਗੇ, ਮੇਰੇ ਫੋਨ ਕੱਟਣ ਤੋਂ ਬਾਅਦ ਵੀ ਹੋ ਸਕਦੀਆਂ, ਮੇਰੇ ਪਹਿਲਾਂ ਲੱਗੇ ਤੇ ਵੀ ਹੋ ਸਕਦੀਆਂ ਕਿ ਬਈ ਜੀ ਬੀਬੀ ਨਾਲ ਗਲਤ ਹੋਇਆ। ਕੱਲ ਦੀ ਮੈਂ ਵੀਡੀਓ ਦੇਖ ਰਿਹਾ ਵੀ ਬੀਬੀ ਨਾਲ ਧੱਕਾ ਕੀਤਾ ਗਿਆ, ਬੀਬੀ ਨੇ ਆਪਣੀ ਹੱਡ ਬੀਤੀ, ਬੀਬੀ ਐਡੀ ਤਾਂ ਨਿਆਣੀ ਹੈ ਨੀ ਹੈ ਨਾ, ਬੀਬੀ ਨੂੰ ਹੱਡ ਬੀਤੀ, ਬੀਬੀ ਨੂੰ ਨੀ ਪਤਾ ਕਿ ਨਾਲ ਦੇ ਸਾਡੇ ਨਾਲ ਹੀ ਗੁਰੂ ਸਾਹਿਬ ਪ੍ਰਕਾਸ਼ ਆ, ਜਿੱਥੇ ਅਸੀਂ ਬੈਠੇ ਆ ਉੱਥੇ ਉਹ ਕਿਹੜੀ ਧਰਤੀ ਆ? ਬੀਬੀ ਨੂੰ ਤਾਂ ਸਿਆਣੀ ਸੀ ਨਾ, ਬੀਬੀ ਨੂੰ ਵੀ ਜਦੋਂ ਐਸ਼ੋ ਆਰਾਮ ਦਿਸਦਾ ਰਹੀ ਸੀ ਕਿ VIP ਲਗਜ਼ਰੀ ਗੱਡੀ ਮਿਲਦੀ ਹੈ ਬੀਬੀ ਨੂੰ, ਬੀਬੀ ਨੂੰ VIP ਰੂਮ ਮਿਲੇ ਹੋਏ, ਬੀਬੀ ਦੇ ਨਾਲ ਹੀ ਉੱਥੇ ਬੀਬੀ ਇੱਥੇ ਮਾਰਕੀਟ ਚ ਸੌਦਾ ਲੈਣ ਵੀ ਜਾਂਦੀ ਹੈ, ਤਾਂ ਨਾਲ ਲਗਜ਼ਰੀ ਗੱਡੀ ਤੁਰਦੀ ਹੈ, ਬੀਬੀ ਨਾਲ ਡਰਾਈਵਰ ਰੱਖੇ ਹੋਏ, ਤੇ ਬੀਬੀ ਨੂੰ ਵੀ ਸੁੱਖ ਸਹੂਲਤਾਂ ਦਾ ਪਤਾ ਸੀ ਵੀ ਇਹ ਸੁੱਖ ਸਹੂਲਤਾਂ ਕਾਹਤੋਂ ਆ ਰਹੀਆਂ, ਤੇ ਬੀਬੀ ਨੂੰ ਵੀ ਪਤਾ ਸੀ ਕਿ ਗੁਰੂ ਘਰ ਦੇ ਵਿੱਚ ਸੁੱਖ ਸਹੂਲਤਾਂ ਲੈਣ ਦਾ ਕਦੇ ਨਾ ਕਦੇ ਨਤੀਜਾ ਭੁਗਤਣਾ ਪੈ ਸਕਦਾ, ਠੀਕ ਹੈ ਨਾ। ਤੇ ਬੀਬੀ ਅੱਜ ਉੱਠ ਕੇ ਲਾਈਵ ਹੋ ਗਏ ਵੀਡੀਓ ਤੇ ਕੂੜ ਪ੍ਰਚਾਰ ਪੂਰਾ ਕਰ ਰਹੀ ਹੈ, ਤੇ ਨਾਲ ਬਾਰ ਬਾਰ ਕੇਸਗੜ੍ਹ ਸਾਹਿਬ ਦਾ ਨਾਮ ਲੈ ਰਹੀ, ਤਖ਼ਤ ਕੇਸਗੜ੍ਹ ਸਾਹਿਬ ਦਾ। ਮੈਂ ਕਹਿੰਦਾ ਬਿਲਕੁਲ ਦੋਸ਼ੀ ਆ ਜੀ ਅਮਰਜੀਤ ਸਿੰਘ ਚਾਵਲਾ, ਬਿਲਕੁਲ ਦੋਸ਼ੀ ਆ, ਸਜ਼ਾ ਪੂਰੀ ਸਖ਼ਤ ਤੋਂ ਸਖ਼ਤ ਮਿਲਣੀ ਚਾਹੀਦੀ, ਪਰ ਨਾਲ ਬੀਬੀ ਦੇ ਨਾਲ ਬਿਲਕੁਲ ਸਖ਼ਤ ਸਜ਼ਾ ਮਿਲਣੀ ਚਾਹੀਦੀ, ਤਾਂ ਜੋ ਅੱਜ ਬੀਬੀ ਕੇਸਗੜ੍ਹ ਸਾਹਿਬ ਤੋਂ ਚਲੀ ਜਾਊਗੀ, ਕੱਲ ਨੂੰ ਕਿਤੇ ਬੀਬੀ ਨੇ ਹੋਰ ਠਹਿਰ ਹੋਰ ਗੁਰਦੁਆਰੇ ਜਾ ਕੇ ਹੋਰ ਤਖ਼ਤ ਤੇ ਬਹਿਜੂ। ਬੀਬੀ ਦੀ ਜਾਂਚ ਹੋਣੀ ਚਾਹੀਦੀ ਕਿ ਬੀਬੀ ਆਈ ਕਿੱਥੋਂ ਆ, ਇਸ ਬੀਬੀ ਦਾ ਮਕਸਦ ਕੀ ਆ, ਗੁਰਦੁਆਰੇ ਚ ਅਕਸਰ ਗੁਰਦੁਆਰੇ ਨੂੰ ਟਾਰਗੇਟ ਕੀਤਾ, ਚਾਹੇ ਗੁਰਦੁਆਰੇ ਜਾ ਕੇ ਸਰਾਂ ਦੇ ਵਿੱਚ ਰਹੀ, ਇਹ ਬੀਬੀ ਦਾ ਪਿਛੋਕੜ ਕੀ ਆ, ਇਹ ਬੀਬੀ ਦੀ ਬੈਕਗ੍ਰਾਉਂਡ ਕਿੱਥੋਂ ਆਈ ਹੈ, ਬੀਬੀ ਕਿਹੜਾ ਜ਼ਿਲ੍ਹਾ, ਕਿੱਥੋਂ ਦੇ ਰਹਿਣ ਵਾਲੀ, ਇਹਦੇ ਪਰਿਵਾਰ ਬਾਰੇ ਪਤਾ ਕੀਤਾ ਜਾਵੇ, ਇਹਦਾ ਪਰਿਵਾਰ ਕਿਸ ਧਰਮ ਨਾਲ ਸੰਬੰਧਿਤ ਆ। ਸਾਡੇ ਕੇਸਗੜ੍ਹ ਸਾਹਿਬ ਜਿੱਥੇ ਤਖ਼ਤ ਸਾਡੇ ਕੇਸਗੜ੍ਹ ਸਾਹਿਬ ਦਾ ਨਾਮ ਆ ਰਿਹਾ, ਤੇ ਇਹ ਬੀਬੀ ਕਿਸ ਧਰਮ ਨਾਲ ਸੰਬੰਧਿਤ ਹੈ, ਇਹ ਬੀਬੀ ਦਾ ਮਕਸਦ ਕੀ ਸੀ ਇੱਥੇ ਆਉਣ ਦਾ, ਇਹ ਗੱਲਾਂ ਸਾਰੀਆਂ ਜਾਂਚ ਦਾ ਵਿਸ਼ਾ ਰਹਿ ਜਾਂਦੀਆਂ। ਪਰ ਗੱਲ ਪਤਾ ਕੀ ਆ ਕਿ ਬੀਬੀ ਨੇ ਉੱਠ ਕੇ ਰੌਲਾ ਪਾਤਾ ਜੀ, ਮੇਰਾ ਨਾ ਕੁਛ ਹੋ ਗਿਆ, ਕਿਸੇ ਨੇ ਸੁਣੀ ਨੀ, ਸਾਰਿਆਂ ਨੇ ਬੀਬੀ ਦੀ ਸੁਣ ਲਈ, ਬੀਬੀ ਉੱਠ ਕੇ ਰੋਣ ਲੱਗ ਗਈ ਜੀ, ਇੱਕ ਬੀਬੀ ਨੇ ਧੱਕਾ ਕੀਤਾ, ਬੀਬੀ 4 ਸਾਲ ਉੱਥੇ ਰਹਿ ਰਹੀ, ਬੀਬੀ ਨੇ 4 ਸਾਲ ਤੋਂ ਧੱਕੇ ਹੁੰਦਾ ਰਿਹਾ, ਬੀਬੀ ਨੇ ਅੱਜ ਕਿਉਂ ਆਵਾਜ਼ ਉਠਾਈ? ਇਹ ਸਿਰਫ ਗੱਲਾਂ ਅਰਸ਼ ਭਾਜੀ, ਇੱਥੇ ਕਾਨੂੰਨ ਨਾ ਹੁਣ 90% ਕਾਨੂੰਨ ਲੇਡੀਜ਼ ਦੇ ਹੱਕ ਚ ਭੁਗਤ ਜਾਂਦਾ, ਸਭ ਨੂੰ ਪਤਾ, ਠੀਕ ਹੈ ਨਾ। ਪਰ ਗੱਲ ਇਹ ਹੈ ਵੀ ਕੁਛ ਬੀਬੀਆਂ ਇਸ ਕਾਨੂੰਨ ਦਾ, ਠੀਕ ਹੈ ਮੈਂ ਇਹ ਨੀ ਕਹਿੰਦਾ ਵੀ ਸਾਰੀਆਂ ਬੀਬੀਆਂ ਇੱਕੋ ਜਿਹੀਆਂ ਹੁੰਦੀਆਂ, ਠੀਕ ਆ, ਬਹੁਤ ਸਾਰੀਆਂ ਬੀਬੀਆਂ ਜਿੱਥੇ ਬਿਲਕੁਲ ਸਹੀ ਹੁੰਦੀਆਂ, ਪਰ ਮੈਨੂੰ ਇਸ ਤੱਥ ਤੇ ਬੀਬੀ ਸਹੀ ਨੀ ਲੱਗੀ ਅਰਸ਼ ਭਾਜੀ। ਦੁਨੀਆਂ ਜੋ ਮਰਜ਼ੀ ਕਵੇ, ਮੇਰੇ ਵਿਚਾਰ ਇਹ ਨੀ ਪਤਾ ਤੁਹਾਡੇ ਨਾਲ ਸਹਿਮਤ ਹੋਣਗੇ, ਤੁਸੀਂ ਵੀ ਸ਼ਾਇਦ ਨਹੀਂ ਸਹਿਮਤ ਹੋਵੋਗੇ, ਪਰ ਮੈਨੂੰ ਇੰਜ ਲੱਗਿਆ ਕਿ ਯਾਰ ਬੀਬੀ 2 ਦਿਨਾਂ ਤੋਂ ਇੱਕ ਵੀਡੀਓ ਚ ਕਲਿੱਪਾਂ ਜਾ ਕੇ ਕੈਮਰਿਆਂ ਮੂਹਰੇ ਦੁੱਖ ਦੱਸਦੀ ਪਈ ਆ ਕਿ ਮੈਨੂੰ ਗੱਡੀ ਦਿੱਤੀ ਸੀ, ਆਪਦੇ ਮੂੰਹੋਂ ਬੋਲਦੀ ਆ ਮੈਨੂੰ ਗੱਡੀ ਦਿੱਤੀ ਹੋਈ ਸੀ, ਮੈਨੂੰ ਆਏ ਸੀ, ਰੂਮ ਮਿਲੇ ਹੋਏ ਸੀ, ਤੇ ਬੀਬੀ ਤਾਂ ਯਾਰ ਸਿਆਣੀ ਸੀ, ਬੀਬੀ ਤਾਂ ਬੀਬੀ ਨੂੰ ਪਤਾ ਸੀ ਇੱਕ ਬੰਦਾ ਮੰਦ ਬੁੱਧੀ ਹੋ ਗਿਆ, ਇੱਕ ਬੰਦਾ ਬੇਅਦਬੀ ਕਰ ਗਿਆ, ਜੇ ਦੂਜਾ ਬੰਦਾ ਵੀ ਉਹਦੇ ਨਾਲ ਬੇਅਦਬੀ ਕਰ ਗਿਆ ਤਾਂ ਫਿਰ ਉਹ ਤੋਂ ਵੀ ਵੱਡਾ ਬੇਵਕੂਫ ਆ, ਠੀਕ ਹੈ ਨਾ।
2: ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਰਾਣਾ ਜੀ, ਤੁਸੀਂ ਇਨ ਬਿਨ ਆਪਾਂ ਅੱਜ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਨੇ ਜੀ। ਕੱਲ ਹੋਣਗੇ ਸਵੇਰ ਦੇ ਵਿੱਚ ਮੁਲਾਕਾਤਾਂ ਤੁਹਾਡੇ ਨਾਲ, ਤਦ ਤੱਕ ਤੁਸੀਂ ਕਰੋ ਰੈਸਟ ਤੇ ਮਿਲਦੇ ਆ ਜੀ ਕੱਲ। ਬਹੁਤ ਬਹੁਤ ਸ਼ੁਕਰੀਆ ਰਾਣਾ ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ, ਸ਼ਹਿਰ ਜਗਰਾਓ ਤੋਂ, ਜਗਰਾਓ ਵਾਲਿਓ, ਤੁਹਾਡੇ ਸ਼ਹਿਰ ਦੇ ਵਿੱਚ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਦੀ ਗੱਲਬਾਤ ਸੁਣੀ ਤੇ 2:10 ਹੋ ਚੁੱਕੇ ਨੇ। ਵਕਤ ਦੇਖੋ ਨਿੱਕੀ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੋ ਜੋੜੀ ਨੂੰ ਲੈ ਕੇ ਆਵਾਂਗਾ, ਕਾਫੀਆਂ ਖਬਰਾਂ ਇਹਨਾਂ ਨੇ ਇਕੱਤਰ ਕੀਤੀਆਂ ਨੇ। 1 ਮਿੰਟ ਨੋ ਇੰਗਲਿਸ਼ ਵੀ ਖੇਡਾਂਗੇ ਤੁਹਾਡੇ ਨਾਲ। ਅੱਜ ਬਹੁਤ ਸਾਰੇ ਇਨਾਮਾਤ ਕੱਢੇ ਜਾ ਰਹੇ ਨੇ ਜੀ, ਅਨਾਜ ਮਾਰਟ ਵੱਲੋਂ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਜੀ। ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀਆ ਜੀ ਵੀ ਆਉਣਗੇ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਸਾਰੀ ਹੋਰ ਡੀਲਾਂ ਦਾ ਡਾਲਾ ਲੈ ਕੇ ਮੈਂ ਅਰਸ਼ ਚਾਵਲਾ ਲੋਕਲ ਨਿਊਜ਼ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋ ਰਿਹਾ। ਬਾਏ ਗੋਡ ਗਾਈ, ਸਾਡਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਜ਼ਰੂਰ ਸਾਨੂੰ ਕਾਲ ਕਰ ਲਿਓ ਜੀ, ਸਾਨੂੰ ਵੀ ਪਤਾ ਲੱਗੇ ਕਿ ਤੁਸੀਂ ਸਾਨੂੰ ਕਿਹੜੇ ਕਿਹੜੇ ਇਲਾਕੇ ਤੋਂ ਕਿੱਥੇ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ, ਕਲੀਅਰ ਪਹੁੰਚ ਰਹੀ ਕਿ ਨਹੀਂ ਪਹੁੰਚ ਰਹੀ। ਮੇਰਾ ਨੰਬਰ 416-303-1515 ਮੇਰਾ ਫੋਨ ਨੰਬਰ ਹੈ ਪਰਸਨਲ, ਆਨ ਏਅਰ ਜਾਂ ਆਫ ਏਅਰ ਗੱਲ ਕਰਨਾ ਚਾਹੁੰਦੇ ਤਾਂ 905-813-1320 905-813-1320 ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
3: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320
4: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ, ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
5: If you're involved in a motor vehicle accident, a slip and fall, or any kind of accident that results in personal injury, please let us know. We can help.
4: Sanu contact karo. Our phone number hai gaya 647-793-6889.
6: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
7: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।

0: ਕੱਟੋ। ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800567HURT4878 ਔਰ ਡਾਇਰੈਕਟ ਨੰਬਰ 416-557-5010 4165575010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
1: ਕੀ ਤੁਹਾਡੇ ਬੈਂਕ ਨੇ ਮੋਰਗੇਜ ਨੂੰ ਇਨਕਾਰ ਕਰ ਦਿੱਤਾ ਹੈ? ਕੀ ਤੁਹਾਡੀ ਕਲੋਜ਼ਿੰਗ ਲਾਗੇ ਆ ਰਹੀ ਹੈ ਜਾਂ ਤੁਹਾਨੂੰ ਪੈਸਿਆਂ ਦੀ ਪੈ ਗਈ ਹੈ ਲੋੜ? ਤੇ ਇੱਕੋ ਇੱਕ ਨਾਮ ਨੂੰ ਯਾਦ ਰੱਖੋ, ਮੋਰਗੇਜ ਅਲਾਇੰਸ ਨਾਲ ਕੰਮ ਕਰਦੇ ਵਿਕ ਸੈਦੋਵ। ਫਰਸਟ ਮੋਰਗੇਜ, ਸੈਕੰਡ ਮੋਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡਸ ਚਾਹੁੰਦੇ ਹੋ, ਘਰ ਦੀ ਰੀਫਾਈਨਾਂਸਿੰਗ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ 24 ਘੰਟਿਆਂ ਦੇ ਵਿੱਚ ਫੰਡਸ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਵਿਕ ਸੈਦੋਵ, 30 Top Flight Drive, ਯੂਨਿਟ ਨੰਬਰ 1 ਇਨ ਮਿਸਿਸਾਗਾ। ਵਧੇਰੇ ਜਾਣਕਾਰੀ ਲਈ ਕਾਲ 6478-8272, 6478-8272, license number 10530.

0: ਸਮੋਸਾ ਐਂਡ ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ ਔਰ ਜਸਟ $5 ਪਰ ਪਾਉਂਡ। ਤੁਹਾਡੇ ਇੰਨੇ ਸਾਲਾਂ ਦੇ ਭਰੋਸੇ ਅਤੇ ਵਿਸ਼ਵਾਸ ਕਾਰਨ ਅਸੀਂ ਲੈ ਕੇ ਆਏ ਹਾਂ ਕਸਟਮਰਸ ਐਪਰੀਸੀਏਸ਼ਨ ਸੇਲ 2026। 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟਸ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
2: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
1: ਸੱਚੀ?
2: ਓ ਮੁੱਚੀ,
3: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
2: ਇਨ੍ਹਾਂ ਕੋਲ ਸਾਲਾਂ ਦਾ ਤਜਰਬਾ।
1: ਹੁਣ ਐਡਰੈਸ ਵੀ ਲਿਖਾ।
2: ਲੈ ਲਿਖ ਲਾ, 1 Good Mark Place, ਇਟੋਬੀਕੋਕ, Unit 5।
3: ਕਾਲ 647-706-9257, 647-706-9257।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਬ੍ਰੈਂਪਟਨ ਵਾਲਿਓ, ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
6: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਇਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
5: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, Unit 42A, ਬ੍ਰੈਂਪਟਨ। ਕਾਲ 905-928-8557।
7: HK Movers, home, offices, apartments and delivery, big or small, we move it all.
8: HK Movers,
7: local and long distance, we also ship cars, tailor transport and moving services.
8: For service with a smile, give us a call.
7: Call Mr. Harminder, 416-524-6704.
8: 416-524-6704.
7: Visit 140 Advanced Boulevard, Unit Number 10, Brampton.
9: Long distance moving specialist,
7: HK Movers.
10: HK Movers.
11: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320।

0: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320 CJMR 1320
1: तुसी सुन रहे हो एशियन विजन अर्श चावला दे नाल।
2: ऑलराइट 2:23 ਤੇ ਸੰਡੇ ਦਾ ਦਿਨ ਤੇ ਖੂਬਸੂਰਤ ਪ੍ਰੋਗਰਾਮ ਲੈ ਕੇ ਦਾਸ ਅਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ ਜੀ ਤੇ ਆਓ ਫਿਰ ਹੁਣ ਤੁਹਾਨੂੰ ਲੈ ਚਲੀਏ ਜੀ ਉਸ ਦਫ਼ਤਰ ਦੇ ਵਿਚ ਜਿੱਥੇ ਆਲ ਐਵਰੀਥਿੰਗ ਅੰਡਰ ਵਨ ਰੂਫ ਸਾਰੀਆਂ ਚੀਜ਼ਾਂ ਇੱਕੋ ਛੱਤ ਥੱਲੇ ਤੁਹਾਨੂੰ ਮਿਲਣਗੀਆਂ OCI PR ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਤੇ ਮੈਂ ਕਹਿੰਦਾ ਜੀ ਜੇ ਹਵਾਈ ਟਿਕਟਾਂ ਤੇ ਭਾਵੇਂ ਲੈਂਦੇ ਪੰਜਾਬ ਚੜ੍ਹਦੇ ਪੰਜਾਬ ਦੀਆਂ ਟਿਕਟਾਂ ਲੈਣੀਆਂ ਹੋਣ ਆਲ ਇਨਕਲੂਸਿਵ ਪੈਕੇਜਿਸ ਹੁਣ ਤੋਂ ਤਿਆਰੀਆਂ ਕੀ ਕਰ ਰਹੇ ਨੇ ਇੰਡੀਆ ਜਾਣ ਲਈ ਪਾਕਿਸਤਾਨ ਜਾਣ ਲਈ ਇਨ ਸਬਬ ਨਾਲ ਵੇਖੋ ਲੋਕੇਸ਼ਨ ਵੀ ਏਅਰਪੋਰਟ ਦੇ ਬਿਲਕੁਲ ਸਾਹਮਣੇ ਜੀ ਟਿਕਟ ਫੜੋ ਰਾਈਟ ਅਵੇ ਟੈਚੀ ਨਾਲ ਹੀ ਲੈ ਜਾਓ ਕਟਾਰੀਆ ਟੂਰਸ ਐਂਡ ਟਰੈਵਲ ਦੇ 9056781200 ਤੇ ਨਿਊ ਈਅਰਸ ਵੀ ਆ ਗਿਆ ਵੀ ਲੱਗ ਗਏ ਕ੍ਰਿਸਮਸ ਦੀਆਂ ਛੁੱਟੀਆਂ ਵੀ ਲੱਗ ਕੇ ਆ ਗਈਆਂ ਨੇ ਆਪਾਂ ਸਪਟੈਂਬਰ ਚ ਆ ਗਏ ਵੇਖੋ ਤੇ ਹੁਣ ਤੁਸੀਂ ਆਪਣੇ ਟਰੈਵਲਿੰਗ ਕਹਿੰਦੇ ਕਿ ਪਲਾਨਸ ਬਣਾਉਣੇ ਹੋਣ ਤਾਂ ਇੱਕੋ ਇੱਕ ਨਾਮ ਯਾਦ ਰੱਖਣਾ ਕਟਾਰੀਆ ਟੂਰਸ ਐਂਡ ਟਰੈਵਲ ਤੇ ਵੱਡੇ ਵੀਰ ਅਵਤਾਰ ਜੀ ਆ ਚੁੱਕੇ ਨੇ ਲਾਈਨ ਤੇ ਕੁਝ ਇੱਕ ਡੀਲਸ ਤੁਹਾਡੇ ਵਾਸਤੇ ਲੈ ਕੇ ਕਰਦੇ ਹਾਂ ਸਵਾਗਤ ਅਵਤਾਰ ਜੀ ਅ ਵੈਰੀ ਵੈਰੀ ਗੁੱਡ ਆਫਟਰਨੂਨ
3: ਗੁੱਡ ਗੁੱਡ ਗੁੱਡ ਆਫਟਰਨੂਨ ਭਾਜੀ ਜਿਹੜਾ ਤੁਸੀਂ ਵਰਡ ਯੂਜ਼ ਕਰਦੇ ਨਾ ਪੰਜਾਬੀ ਆ ਗਏ ਹੋਏ ਠੀਕ ਹੈ ਇੱਕ ਤੋਂ ਬਾਅਦ ਕਹਿ ਦਿਆ ਕਰੋ ਇੰਡੀਅਨ ਐਂਡ ਕੈਨੇਡੀਅਨ ਪੰਜਾਬੀ
2: ਆ ਗਏ ਹਾਂ ਇਹ ਮੈਂ ਕਹਿੰਦਾ ਹੁਣੀ ਕਹਿੰਦਾ
3: ਇੰਡੀਅਨ ਸਾਡੇ ਫਾਦਰ ਸਾਹਿਬ ਆ ਕੈਨੇਡੀਅਨ ਸਾਰਾ ਕੁਛ ਕਵਰ ਹੋ ਜਾਂਦਾ ਮਤਲਬ ਇੰਡੀਅਨ ਪੰਜਾਬੀ ਆ ਗਏ ਬਸ
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
3: ਲੋਗੋ ਰੱਖੋ ਮਤਲਬ ਮਜ਼ਾ ਆ ਜਾਂਦਾ ਤੇ ਤੁਸੀਂ ਬਹੁਤ ਥੋੜਾ ਕਰਦੇ ਹੋ ਔਰ ਵਾਕਈ ਜਿਵੇਂ ਕਹਿ ਲੋ ਵੀ ਜਨਰੇਸ਼ਨ ਬਹੁਤ ਅਪ ਲੈ ਕੇ ਆਉਂਦੀ ਆ ਤੇ ਸਾਨੂੰ ਪਤਾ ਵਾ ਵੀ ਜਿਹੜੀ ਜਨਰੇਸ਼ਨ ਆ ਚਾਵਲਾ ਭਾਜੀ ਦੀ ਉਹ ਬਹੁਤ ਬਹੁਤ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਦੇਵੇ ਗਾਂ ਸਾਡੀ ਹੋਰ ਜਨਰੇਸ਼ਨ ਐ ਚੱਲੇ ਜਨਰੇਸ਼ਨ ਵਾਈਜ਼ ਜਨਰੇਸ਼ਨ ਚੱਲੀ ਜਾਵੇ ਤੇ ਬਹੁਤ ਵਧੀਆ ਹੁੰਦਾ ਤੇ ਜਿਹੜਾ ਕਹਿੰਦੇ ਗੋਡ ਗਿਫਟ ਹੁੰਦਾ ਜੀ ਮਾਂ ਪਿਓ ਦੀ ਸਾਰੀਆਂ ਚੀਜ਼ਾਂ ਨੂੰ ਗਾਂ ਲੈ ਕੇ ਜਾਣਾ ਦੇਵੇ
2: ਬਿਲਕੁਲ ਜੀ ਥੈਂਕ ਯੂ ਸੋ ਮਚ
3: ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਜਿਹੜਾ ਕਿ ਆਪਣੇ ਫਾਦਰ ਸਾਹਿਬ ਦੀ ਜਿੰਨੀ ਵੀ ਮਿਹਨਤ ਹੈ ਮਿਹਨਤ ਫਾਦਰ ਸਾਹਿਬ ਦੀ ਹੈ ਜੀ ਮੰਨੋ ਚਾਹੇ ਨਾ
2: ਮੰਨੋ
3: ਉਹਨਾਂ ਦਾ ਬੂਟਾ ਲਾਇਆ ਹੋਇਆ ਅੱਗੇ ਆ ਰਿਹਾ ਤੇ ਗਾਹ ਤੁਸੀਂ ਬੂਟੇ ਲਾ ਤੇ ਗਾਹ
2: ਆਈ ਹੋਪ
3: ਵਾਹਿਗੁਰੂ ਮਿਹਰ ਕਰੇ
2: ਬਿਲਕੁਲ
3: ਇਹੀ ਕਹਿਣਾ ਬਹੁਤ ਵਾਹਿਗੁਰੂ ਤੁਹਾਨੂੰ ਪਰਮਾਤਮਾ ਤੁਹਾਨੂੰ ਤਰੱਕੀਆਂ ਜੀ ਦੇਵੇ
2: ਔਰ
3: ਇਹ ਬਸ ਇਹ ਰੁਕੇ ਨਾ ਬਸ ਬਸ ਦਿਲੋਂ ਦੁਆ
2: ਥੈਂਕ ਯੂ ਅਵਤਾਰ ਜੀ ਤੇ
3: ਮੇਰੇ ਵੱਡੇ ਭਰਾ ਵਾ ਤੁਸੀਂ ਮੈਂ ਤੇਰੇ ਡੈਡ ਨੂੰ ਵੱਡਾ ਭਰਾ ਕਹਿੰਦਾ ਤੁਹਾਨੂੰ ਛੋਟਾ ਭਰਾ ਕਹਿੰਦਾ
2: ਮੈਂ ਵੀ ਤੈਨੂੰ ਭਾਜੀ ਕਹਿੰਦਾ ਮੈਂ ਵੀ ਭਾਜੀ ਕਹਿੰਦਾ ਅੱਛਾ ਸਾਡੇ ਇੱਕ ਕਰੀਬੀ ਦੋਸਤ ਆ ਕਹਿੰਦੇ ਤੂੰ ਮੈਨੂੰ ਭਾਜੀ ਕਹਿੰਦਾ ਤੇ ਆਪਣੀ ਮੇਰੀ ਵਾਈਫ ਨੂੰ ਤੂੰ ਆਂਟੀ ਕਹਿੰਦਾ ਇਹ ਕੀ ਹਿਸਾਬ ਦਾ
3: ਪਿਆਰ ਐ ਬਣਿਆ ਰਹਿਣਾ ਚਾਹੀਦਾ ਪਰਮਾਤਮਾ ਸਭ ਨੂੰ ਖੁਸ਼ੀਆਂ ਤੇ ਖੇੜੇ ਦੇਵੇ ਔਰ ਇੰਨਾ ਦੇਵੇ ਨਾ ਜੀ ਮੈਂ ਤਾਂ ਦਿਲੋਂ ਦੁਆ ਕਰਦਾ ਵਾ ਮੈਂ ਕਹਿੰਦਾ ਰੱਜ ਰੱਜ ਕੇ ਸਭ ਨੂੰ ਦੇਵੇ ਕਿਸੇ ਨੂੰ ਕਿਸੇ ਵਾਰ ਝਾਕਣ ਦੀ ਲੋੜ
2: ਬਿਲਕੁਲ ਬਿਲਕੁਲ ਜੀ
3: ਦਿਲੋਂ ਦੁਆ ਵਾ
2: ਬਿਲਕੁਲ
3: ਬਾਕੀ ਤੁਹਾਨੂੰ ਪਤਾ ਕਟਾਰੀਆ ਟਰੈਵਲ ਇਹ ਭੈਣ ਭਰਾਵਾਂ ਦੀ ਜਿਵੇਂ ਕਹਿ ਲੋ ਵੀ ਮੈਂ ਤਾਂ ਦੇਣਾ ਨੀ ਦੇ ਸਕਦਾ ਜੀ ਇਹਨਾਂ ਦੇ ਸਦਕਾ ਤੇ ਤੁਹਾਡੇ ਭੈਣ ਭਰਾਵਾਂ ਦੇ ਸਦਕਾ ਹੀ ਆ ਸਾਰਾ ਕੁਛ ਇਹ ਕਟਾਰੀਆ ਟਰੈਵਲ ਦਾ ਨਾਮ ਹੀ ਤਾਂ ਹੀ ਬਣਿਆ ਬਿਕੋਜ਼ ਤੁਸੀਂ ਮੇਰੇ ਨਾਲ ਖੜੇ ਹੋ ਦਿਲੋਂ ਧੰਨਵਾਦ ਆ ਪਹਿਲਾਂ ਮੈਂ ਆਲਵੇਜ਼ ਮੈਂ ਦਿਲੋਂ ਕਹਿੰਦਾ ਜੀ ਮੇਰਾ ਕੋਈ ਉਹ ਨੀ ਹੈਗਾ ਵੀ ਮੈਂ ਉਤੋਂ ਉਤੋਂ ਹੋਰ ਆ ਤੇ ਮੈਂ ਦਿਲੋਂ ਕਹਿੰਦਾ ਵੀ ਦਿਲੋਂ ਧੰਨਵਾਦ ਆ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਥ ਦੇ ਕੇ ਇੱਥੋਂ ਤੱਕ ਲਿਆਂਦਾ ਤੇ ਬਾਕੀ ਤੁਸੀਂ ਤੁਹਾਡੇ ਡੈਡ ਨੇ ਸਾਰਿਆਂ ਨੇ ਬੜਾ ਬੜਾ ਸਾਥ ਦਿੱਤਾ ਮੈਂ ਕਹਿੰਦਾ ਉਹਨਾਂ ਦਾ ਮੈਂ ਵੀ ਨੀ ਦੇਣਾ ਦੇ ਸਕਦਾ ਸੋ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਇੱਕ ਦੂਜੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਔਰ ਜਦੋਂ ਸਾਨੂੰ ਇੱਕ ਦੂਜੇ ਦੀ ਹੈਲਪ ਦੀ ਲੋੜ ਹੁੰਦੀ ਹੈ ਅਸੀਂ ਜ਼ਰੂਰ ਕਰਦੇ ਹਾਂ ਮੈਂ ਕਹਿੰਦਾ ਇਹ ਬਹੁਤ ਵਧੀਆ ਕਮਿਊਨਿਟੀ ਦਾ ਬਹੁਤ ਵਧੀਆ ਉਪਰਾਲਾ ਵਾ ਤੇ ਮੈਂ ਆਲਵੇਜ਼ ਇਹ ਕਹਿੰਦਾ ਆਪਣੀ ਕਮਿਊਨਿਟੀ ਨੂੰ ਉੱਤੇ ਲੈ ਕੇ ਜਾਓ ਆਪਾਂ ਬਾਹਰ ਵੀ ਕਿਤੇ ਵੀ ਜਾ ਕੇ ਕੋਈ ਵੀ ਕੰਮ ਕਰਾਉਣੇ ਆਪਾਂ ਪੈਸੇ ਦੇ ਕੇ ਕੰਮ ਕਰਾਉਣੇ ਫ੍ਰੀ ਤੇ ਕੋਈ ਨੀ ਕਰਕੇ ਜਾਂਦਾ
2: ਬਿਲਕੁਲ ਬਿਲਕੁਲ ਬਿਲਕੁਲ
3: ਹਨਾ ਸੋ ਐਟਲੀਸਟ ਆਪਦੀ ਕਮਿਊਨਿਟੀ ਨੂੰ ਇੰਨਾ ਸਾਥ ਦਿਓ ਇੰਨਾ ਵਧੀਆ ਦਿਓ ਮੈਂ ਕਹਿੰਦਾ ਕਮਿਊਨਿਟੀ ਕਿਸੇ ਹੋਰ ਪਾਸੇ ਵੀ ਨਾ ਝਾਕਣ ਦੀ ਲੋੜ ਪਵੇ ਉਹਨਾਂ ਨੂੰ
2: ਬਿਲਕੁਲ ਵੈਲ ਸੈਡ ਵੈਲ ਸੈਡ
3: ਬਿਲਕੁਲ ਜੀ ਇਹ ਇੱਕ ਦੂਜੇ ਦੇ ਸਾਥ ਨਾਲ ਹੀ ਬਿਜ਼ਨਸ ਚੱਲਦੇ ਆ ਸਾਰੇ ਭੈਣ ਭਰਾਵਾਂ ਦੇ ਔਰ ਜੇ ਸਾਥ ਤੇ ਸਾਡੇ ਸਾਰੇ ਪ੍ਰੋਗਰਾਮ ਗਾਂ ਉਲੀਕੇ ਜਾਂਦੇ ਆ ਮੈਂ ਤਾਂ ਬਸ ਇਹੀ ਹੈ ਜੀ ਮੇਰਾ ਤਾਂ ਦਿਲ ਇਹੀ ਹੈ ਵੀ ਮੈਂ ਤਾਂ ਕਟਾਰੀਆ ਟਰੈਵਲ ਮੈਂ ਕਹਿੰਦਾ ਮੇਰੇ ਭੈਣ ਭਰਾਵਾਂ ਦੀ ਪਹਿਚਾਣ ਆ ਤੇ ਸਾਡੀ ਪਹਿਚਾਣ ਇਹਨਾਂ ਭੈਣ ਭਰਾਵਾਂ ਨੇ ਤੇ ਸਾਰੇ ਮਿਲਣਾ ਜਿੰਨੇ ਵੀ ਮਿਲਣ ਵਾਲੇ ਮੀਡੀਆ ਜਿੰਨੇ ਸਾਡੇ ਲਾਈਕ ਲਿਸਨਰ ਆ ਜਾਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਹੀ ਆ ਜੀ।
2: ਥੈਂਕ
3: ਯੂ, ਦਿਲ ਧੰਨਵਾਦ ਆ ਬਹੁਤ।
2: ਆਪਣੀ ਵੈਸੇ ਆਪਣੀ ਐਨੀਵਰਸਰੀ ਕਦੋਂ ਆ ਕਟਾਰੀ ਸਾਹਿਬ, ਤੁਸੀਂ ਸ਼ੁਰੂਆਤ ਕਦੋਂ ਕੀਤੀ? ਮੈਨੂੰ ਪੁੱਛਿਆ ਨੀ ਵੈਸੇ ਮੈਂ ਤੁਹਾਨੂੰ।
3: ਹਾਂ ਜੀ, ਮੈਂ ਤੁਹਾਨੂੰ ਵੈਸੇ ਦੱਸ ਦਿੰਦਾ, ਚਲੋ ਅੱਜ ਬਹੁਤ ਵਧੀਆ ਸਵਾਲ ਕੀਤਾ। ਤੇ ਇਹ ਮੈਂ ਜਦੋਂ ਕਹਿ ਲੋ ਵੀ ਦਸਵੀਂ ਕਲਾਸ ਚ ਪੜ੍ਹਦਾ ਹੈਗਾ ਜੀ, ਜਦੋਂ ਮੈਂ ਟਰੈਵਲ ਏਜੰਸੀ ਦਾ ਕੰਮ ਸ਼ੁਰੂ ਕਰ ਲਿਆ ਸੀ ਨਾਲ ਨਾਲ।
2: ਓਕੇ,
3: ਨਾ ਸਿੰਸ 92 ਦੇ ਵਿਚ ਜੀ।
2: ਅੱਛਾ, ਜਦੋਂ ਮੇਰਾ ਜਨਮ ਹੋਇਆ, ਕਿਆ ਬਾਤ।
3: ਹਾਂ, ਇੰਡੀਆ ਦੇ ਵਿਚ ਯਾਨੀ ਕਿ ਵੀ ਸਿੰਸ 92 ਦੇ ਵਿਚ ਮੈਂ ਟਰੈਵਲ ਲਾਈਕ ਸ਼ੁਰੂ ਕਰ ਦਿੱਤਾ ਸੀਗਾ ਕੰਮ, ਉਸ ਤੋਂ ਬਾਅਦ ਬਰਕਰਾਰ ਐਂ ਰੱਖਿਆ ਜੀ, ਕਿਉਂਕਿ ਦਿਲੋਂ ਕੀਤਾ ਸੀ ਤੇ ਦਿਲੋਂ ਹੀ ਉਦੋਂ ਕੀਤਾ ਸੀ ਤੇ ਦਿਲੋਂ ਹੀ ਹੁਣ ਕਰ।
2: ਤੁਸੀਂ ਕਹਿ ਸਕਦੇ ਕਿ ਐਸਟੈਬਲਿਸ਼ਮੈਂਟ ਸਿੰਸ 1992
3: ਕੈਨੇਡਾ ਦੇ ਵਿਚ 2003 ਦੇ ਵਿਚ ਆ ਕੇ 2004 ਔਰ ਇੱਕ ਹੋਰ ਗੱਲ,
2: 33 ਇਅਰਸ ਹੋ ਗਏ ਤੁਹਾਨੂੰ ਫਿਰ,
3: ਮੋਰ ਦੈਨ 34 ਇਅਰਸ।
2: ਵਾਓ, ਵੇਖੋ ਜੀ।
3: ਤੋਂ ਇੱਕ ਗੱਲ ਹੋਰ ਹੈ ਜੀ, ਵੇਖੋ ਇੱਕ ਬਹੁਤ ਨੀਤ ਨੂੰ ਮਰਾਦ ਹੁੰਦੀ ਹੈ, ਮੈਂ ਰੱਬ ਦਾ ਉਸ ਦਾ ਵਾਹਿਗੁਰੂ ਦਾ ਇੰਨਾ ਸ਼ੁਕਰ ਗੁਜ਼ਾਰ ਹਾਂ ਕਿ ਮੈਂ ਦੇਣਾ ਨੀ ਦੇ ਸਕਦਾ। ਕੈਨੇਡਾ ਚ ਆ ਕੇ ਜਿਸ ਦਿਨ ਜਿਸ ਘਰ ਜਿਸ ਆਫਿਸ ਚ ਮੈਂ ਜੋਬ ਕੀਤੀ ਸੀ ਆ ਕੇ ਬੈਠ ਕੇ,
2: ਦੇਖੋ ਜੀ ਇਹ ਤਾਂ ਸਟੋਰੀ ਸਾਡੀ ਵੀ ਸਾਨੂੰ ਵੀ ਲਾਗੂ ਹੁੰਦੀ ਹੈ ਜੀ, ਇਹ ਤਾਂ ਜਿਸ ਜਿਸ ਪ੍ਰੋਗਰਾਮ ਤੇ 1997 ਤੋਂ ਸ਼ੁਰੂ ਕੀਤਾ ਅੱਜ ਵੇਖੋ ਉਹੀ ਆ।
3: ਨੀਤ ਨੂੰ ਮੁਰਾਦ ਹੁੰਦੀ ਹੈ ਜੀ, ਜੇ ਦਿਲ ਸਾਫ਼ ਹੋਣ ਤੇ ਵਾਹਿਗੁਰੂ ਵੀ ਤੁਹਾਡੇ ਨਾਲ।
2: ਬਿਲਕੁਲ ਬਿਲਕੁਲ,
3: ਪਰਮਾਤਮਾ ਇਹੀ ਇਹੀ ਸਭ ਤੋਂ ਵਧੀਆ ਸਾਡੀ ਅਪਰੋਚ ਹੈ ਜੀ, ਜੇ ਦਿਲ ਸਾਫ਼ ਕਰਕੇ ਚੱਲਦੇ ਹਾਂ ਤੇ ਬਿਜ਼ਨਸ ਵੀ ਤੁਹਾਡੇ ਨਾਲ ਆ, ਭੈਣ ਭਰਾ ਵੀ ਤੁਹਾਡੇ ਨਾਲ ਆ, ਸਾਰਾ ਕੁਛ ਤੁਹਾਡੇ ਨਾਲ।
2: ਕਰੈਕਟ ਕਰੈਕਟ।
3: ਸੋ ਆਲਮੋਸਟ ਵੇਖੋ 35 ਈਅਰ ਤੋਂ ਉੱਪਰ ਹੋ ਗਿਆ, ਬਾਕੀ ਬਹੁਤ ਮਿਹਰਬਾਨੀ ਆ ਆਲਵੇਸ ਭਰਾਵਾਂ ਦੀ। ਔਰ ਪਹਿਲਾ ਚੈਨਲ 1320 ਜਿਹੜਾ ਦਿਲਬਾਗ ਚਾਵਲਾ ਭਾਜੀ ਦਾ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਵਿਚ ਅੱਗੇ ਲੈ ਕੇ ਆਉਣ ਦੀ ਸਪੋਰਟ ਕੀਤੀ।
2: ਥੈਂਕ ਯੂ ਸੋ ਮਚ,
3: ਦਿਲੋਂ ਧੰਨਵਾਦ ਆ, ਦਿਲੋਂ ਧੰਨਵਾਦ ਆ, ਔਰ ਵੱਡੇ ਭਰਾ ਨੂੰ ਪ੍ਰਣਾਮ ਆ ਮੇਰਾ ਆਲਵੇਜ਼।
2: ਥੈਂਕ ਯੂ, ਥੈਂਕ ਯੂ ਸੋ ਮਚ ਅਵਤਾਰ ਜੀ, ਤੇ ਆਓ ਫਿਰ ਹੁਣ ਆਜੋ, ਡੀਲਾਂ ਦਾ ਡਾਲਾ
3: ਆ ਗਏ, ਡੀਲਾਂ ਦੇ ਡਾਲੇ ਖੋਲਦੇ ਆ ਜੀ ਤੁਹਾਨੂੰ ਪੂਰਾ ਅਕਤੂਬਰ ਨਵੰਬਰ। ਵੈਸੇ 1450 ਦੀ ਡੀਲ ਚੱਲਦੀ ਪਈ ਆ, ਇੱਕ ਹਫਤਾ ਤੁਹਾਡੇ ਲਈ ਮੈਂ 1350 ਦੀ ਲਾਤੀ ਹੈ, ਜਿਹੜੀ ਕਿ ਅੰਮ੍ਰਿਤਸਰ ਦੀ ਵਨ ਵੇ ਟਿਕਟ ਆ। ਵੇਖੋ ਆਨੈਸਟੀ ਨਾਲ ਕਰਦਾ ਹੁੰਦਾ ਮੈਂ, ਕੋਈ ਵੀ ਇਹ ਨੀ ਹੈਗਾ ਕਿ ਮੈਂ ਤੈਨੂੰ ਕਹਿ ਦੇਵਾਂ ਤੇ ਬਾਅਦ ਦੇ ਵਿੱਚ ਦੇ ਨਾ ਸਕਾਂ। ਅਜੇ ਵੀ ਇੱਕ ਹਫਤਾ ਤੁਹਾਡੇ ਲਈ ਵੈਲਿਡ ਹੋਊਗੀ ਸੀਟ ਇਹ, ਜਿਹੜੀ ਕਿ ਅਕਤੂਬਰ ਦੇ ਨਵੰਬਰ ਦੇ ਵਿੱਚ ਜਿਹੜੀ ਮਰਜ਼ੀ ਲੈ ਲਓ, 1350 ਦੀ ਹੋਊਗੀ, ਕਿਉਂਕਿ ਵੈਸੇ 1450 ਰੇਟ ਆ, ਪਰ ਮੈਂ ਤੁਹਾਨੂੰ 1350 ਦੀ ਪ੍ਰਮੋਸ਼ਨ ਦੇ ਨਾਲ ਦੇਵਾਂਗਾ, ਕਿਉਂਕਿ ਆਈ ਨੋ ਕਈ ਵਾਰ ਅਸੀਂ 1095 ਦੀਆਂ ਰਿਟਰਨ ਟਿਕਟਾਂ ਦਿੱਲੀ ਦੀਆਂ ਵੇਚੀਆਂ, ਪਰ ਕਈ ਵਾਰ $900 ਦੀ ਵਨ ਵੇ ਸੀ, ਪਰ ਉਹ ਸਾਡੇ ਵੱਸ ਦੀ ਗੱਲ ਨੀ ਹੁੰਦੀ, ਜੋ ਏਅਰਲਾਈਨਾਂ ਸਾਨੂੰ ਪ੍ਰਮੋਸ਼ਨ ਦਿੰਦੀ ਆ ਅਸੀਂ ਉਹੀ ਗਾਹ ਪ੍ਰਮੋਟ ਕਰੀ ਦੀਆਂ। ਸੋ ਇਹ ਡੀਲ ਬਹੁਤ ਹੌਟ ਚੱਲ ਰਹੀ ਆ ਔਰ ਬਹੁਤ ਵਿਕ ਰਹੀ ਹੈ ਜੀ, ਕੋਈ ਇਹ ਨੀ ਗੱਲ ਹੈਗੀ ਵੀ ਨਹੀਂ ਵਿਕ ਰਹੀ, ਬਹੁਤ ਵਿਕ ਰਹੀ ਆ। ਜਿਨ੍ਹਾਂ ਨੇ ਜਾਣਾ ਅੰਮ੍ਰਿਤਸਰ, ਜਿਨ੍ਹਾਂ ਨੂੰ ਪਤਾ ਵੈਲਿਊਜ਼ ਦਾ ਵੀ ਅਸੀਂ ਸਾਨੂੰ ਇੱਥੇ ਫਾਇਦਾ ਹੈਗਾ, ਉਹ ਜਾ ਰਹੇ ਆ। ਹਜੇ ਵੀ ਅਕਤੂਬਰ ਨਵੰਬਰ ਦੇ ਵਿੱਚ ਸਾਡੇ ਕੋਲ ਕੁਛ ਸੀਟਾਂ ਅਵੇਲੇਬਲ ਹੈਗੀਆਂ, ਕੁਛ ਡੇਟਾਂ ਤੇ, ਹਰ ਡੇਟ ਤੇ ਨਹੀਂ ਕਹਿ ਸਕਦਾ, ਕੁਛ ਡੇਟਾਂ ਤੇ ਅਵੇਲੇਬਲ ਹੈਗੀਆਂ ਜਿਹੜੀਆਂ ਕਿ ਅਸੀਂ ਪੂਰਾ ਹਫਤਾ ਵੈਲਿਡ ਰੱਖਾਂਗੇ। ਇਹ ਸਾਡੇ ਭੈਣ ਭਰਾਵਾਂ ਦੇ ਪਿਆਰ ਦੀ ਗੱਲ ਆ। ਤੇ ਬਾਕੀ ਰਹਿ ਗਈ ਜੀ ਦਿੱਲੀ ਦੀ ਗੱਲ, ਉਹ $1050 ਤੋਂ ਵਨਵੇ ਸ਼ੁਰੂ ਹੋ ਜਾਂਦੀ ਆ ਹੁਣ, ਕਿਉਂਕਿ ਪਹਿਲਾਂ ਥੋੜੀ ਜਿਹੀ ਮਹਿੰਗੀ ਸਸਤੀ ਹੋਈ ਸੀਗੀ, ਹੁਣ ਪਰ ਵਨ ਫੇਸ ਸਟਿਲ ਉਹੀ, ਕਿਉਂਕਿ ਸੀਜ਼ਨ ਸ਼ੁਰੂ ਹੋ ਚੁੱਕਾ। ਸਾਡੇ ਕੋਲੇ ਜਿਵੇਂ ਸਾਡੇ ਬਜ਼ੁਰਗ ਜਾਂਦੇ ਜੀ ਆਹ ਦਿਨਾਂ ਦੇ ਵਿੱਚ, ਸਾਡੇ ਬਜ਼ੁਰਗ 4 ਮਹੀਨੇ ਲਈ 6 ਮਹੀਨੇ ਲਈ ਜਾਂਦੇ ਹੈਗੇ ਆ, ਉਹਨਾਂ ਲਈ $1699 ਤੋਂ ਸ਼ੁਰੂ ਹੋ ਕੇ ਜਿੰਨੀਆਂ ਵੀ ਟਿਕਟਾਂ ਵਾ $1899 ਤੱਕ ਦਿੱਲੀ ਦੀਆਂ ਟਿਕਟਾਂ ਹੈਗੀਆਂ। ਉਸ ਤੋਂ ਬਾਅਦ ਜੇ ਅੰਮ੍ਰਿਤਸਰ ਲੈਣਾ $2150 ਤੋਂ ਲੈ ਕੇ ਮੰਨ ਲਓ $2450 ਤੱਕ ਰਿਟਰਨ ਟਿਕਟ ਤੁਹਾਨੂੰ ਅੰਮ੍ਰਿਤਸਰ ਦੀ ਮਿਲ ਜਾਂਦੀ। ਬਾਕੀ ਰਹਿ ਗਿਆ ਜੀ ਲਹਿੰਦੇ ਪੰਜਾਬ ਵੱਲ ਜੇ ਜਾਂਦੇ ਇਸਲਾਮਾਬਾਦ, ਕਰਾਚੀ, ਲਾਹੌਰ, ਇਹ ਹੀ ਤੁਹਾਨੂੰ $950 ਤੋਂ ਲੈ ਕੇ $1190 ਤੱਕ ਵਨ ਵੇ ਹੈਗੀ ਹੈ, ਤੇ $1890 ਤੋਂ ਲੈ ਕੇ $2150 ਤੱਕ ਤੁਹਾਨੂੰ ਰਿਟਰਨ ਟਿਕਟ ਕਰਾਚੀ, ਇਸਲਾਮਾਬਾਦ, ਲਾਹੌਰ ਦੀ ਮਿਲ ਜਾਂਦੀ ਹੈ ਜੀ। ਤੇ ਬਾਕੀ ਰਹਿ ਗਿਆ ਜੀ ਨੇੜੇ ਨੇੜੇ ਜੇ ਕਿਸੇ ਨੇ ਨੇੜੇ ਨੇੜੇ ਛੁੱਟੀਆਂ ਕੱਟਣ ਜਾਣੀਆਂ ਆਪਦਾ, ਜਿਵੇਂ ਕਹਿ ਲਓ ਵੀਕਐਂਡ ਸਪੈਂਡ ਕਰਨ ਜਾਣਾ, ਜਾਂ ਗਰਮ ਸ਼ਹਿਰਾਂ ਦੇ ਵਿੱਚ ਜਾਣਾ, ਜਿਵੇਂ ਕਿ ਮੈਕਸੀਕੋ ਜਾਣਾ, ਡੋਮਿਨਿਕਨ ਜਾਣਾ, ਬਹਾਮਸ ਜਾਣਾ, ਕੋਸਟਰੀਕਾ ਜਾਣਾ, ਬੜੇ ਸ਼ਹਿਰ ਆ, ਜਿਹੜੇ ਕਿ ਲੋਸ ਕਬਾਸ ਜਾਣਾ, ਬੜੇ ਸ਼ਹਿਰ ਆ ਜੀ, ਬੜੇ ਸੋਹਣੇ ਸੋਹਣੇ ਸ਼ਹਿਰ ਆ। ਉਹ $1000 ਮਤਲਬ $950 ਤੋਂ ਸ਼ੁਰੂ ਹੋ ਜਾਂਦੇ ਜੀ, $950, $1050, ਬਾਕੀ ਡਿਪੈਂਡ ਤੁਹਾਡੀਆਂ ਆਲਵੇਸ ਡੇਟਾਂ ਤੇ ਕਰਦਾ ਹੈਗਾ। ਪਰ ਜੇ ਸਾਡੇ ਕੋਲ ਤੁਸੀਂ ਗਰੁੱਪ ਦੇ ਪ੍ਰਾਈਸ ਵੀ ਲੈਣੇ ਚਾਹੁੰਦੇ ਹੋ, 15 ਬੰਦੇ ਆ, 20 ਬੰਦੇ ਆ, 30 ਬੰਦੇ ਆ, ਅਸੀਂ ਤੁਹਾਡੇ ਲਈ ਉਹ ਵੀ ਬਹੁਤ ਵਧੀਆ ਪ੍ਰਾਈਸ ਲੈ ਕੇ ਦੇ ਸਕਦੇ ਹਾਂ। ਜੇ ਕਿਸੇ ਨੇ ਕੋਈ ਡੈਸਟੀਨੇਸ਼ਨ ਵੈਡਿੰਗ ਆ, ਮੈਨੂੰ ਲੱਗਦਾ ਇਸ ਵਕਤ ਤਾਂ ਨਹੀਂ ਹੋ ਸਕਦੀ, ਕਿਉਂਕਿ ਅਗਲੇ ਸਾਲ ਦੀ ਜੇ ਕਿਸੇ ਨੂੰ ਬੁਕਿੰਗ ਕਰਾਉਣਾ ਚਾਹੁੰਦੇ ਆ ਤੇ ਸਾਡੇ ਕੋਲ ਡੈਸਟੀਨੇਸ਼ਨ ਲਈ ਵੀ ਬਹੁਤ ਵੈਡਿੰਗ ਲਈ ਬਹੁਤ ਵਧੀਆ ਆਪਸ਼ਨ ਹੈਗੀਆਂ, ਜਿਹੜੀਆਂ ਕਿ ਤੁਸੀਂ 50 ਬੰਦੇ 100 ਬੰਦਾ 150 ਬੰਦਾ, ਜੇ 150 ਬੰਦਾ ਹੋਇਆ ਤੇ ਤੁਹਾਨੂੰ ਪ੍ਰਾਈਵੇਟ ਜਿਵੇਂ ਕਹਿ ਲਓ ਕਮਰਸ਼ੀਅਲ ਪਲੇਨ ਕਰਕੇ ਦਿੱਤਾ ਜਾ ਸਕਦਾ, ਮੇਰੇ ਕੋਲ ਸਾਰੀਆਂ ਆਪਸ਼ਨ ਅਵੇਲੇਬਲ ਹੈਗੀਆਂ। ਸੋ ਇਹਨਾਂ ਚੀਜ਼ਾਂ ਲਈ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ ਕਿ ਸੱਤੋ ਦੇ ਸੱਤੋ ਦਿਨ ਦੋਨੇ ਆਫਿਸ ਡੈਰੀ ਐਂਡ ਏਅਰਪੋਰਟ 2883 ਡੈਰੀ ਰੋਡ ਈਸਟ, ਤੇ ਦੂਸਰਾ ਜਿਹੜਾ ਬਿਲਕੁਲ ਡੈਰੀ ਐਂਡ ਏਅਰਪੋਰਟ ਮਾਲਟਨ ਦੇ ਕਾਰਨਰ ਦੇ ਉੱਤੇ ਪਲਾਜ਼ਾ ਜੀ, ਦੂਸਰਾ ਹੈਗਾ ਬ੍ਰਾਂਪਟਨ ਦੇ ਵਿੱਚ 4550 ਅਬਨੇਜ਼ਰ ਰੋਡ ਬ੍ਰਾਂਪਟਨ ICICI ਬੈਂਕ ਵਾਲੇ ਪਲਾਜ਼ੇ ਦੇ ਵਿੱਚ 12 ਨੰਬਰ ਯੂਨਿਟ ਦੇ ਵਿੱਚ, ਤੇ ਇੱਥੇ ਸੱਤੋ ਦੇ ਸੱਤੋ ਦਿਨ ਸਵੇਰੇ 9:30 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਅਸੀਂ ਓਪਨ ਆ, ਤੇ ਜੇ ਆਨ ਕਾਲ ਵੀ ਕਿਸੇ ਨੇ ਇਨਕੁਆਇਰੀ ਲੈਣੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਮੇਰੇ ਏਜੰਟ ਅਵੇਲੇਬਲ ਹੈਗੇ ਆ। ਤੇ ਬਾਕੀ ਆਲਵੇਜ਼ ਅਰਸ਼ ਜੀ ਬਹੁਤ ਬਿਆਨ ਕਰਦੇ ਆ, ਤੁਹਾਨੂੰ ਲੰਮੀਆਂ ਲਾਈਨਾਂ ਚ ਲੱਗਣ ਦੀ ਲੋੜ ਨੀ, ਟਾਈਮ ਨੀ ਖਰਾਬ ਕਰਨ ਦੀ, ਜਿਸ ਦਿਨ ਤੁਹਾਨੂੰ ਛੁੱਟੀ ਆ ਉਸ ਦਿਨ ਆਓ, ਉਸ ਦਿਨ ਦੇ ਵੀ ਪੈਸੇ ਬਚਾਓ, ਸਾਡੇ ਕੋਲ ਕੰਮ ਵੀ ਕਰਾ ਕੇ ਲਓ ਰੀਜਨੇਬਲ ਪ੍ਰਾਈਸ ਦੇ ਵਿੱਚ। ਤੇ ਉਹਦੇ ਲਈ ਤੁਹਾਨੂੰ ਕਟਾਰੀਆ ਟੂਰ ਐਂਡ ਟਰੈਵਲ ਆਉਣਾ ਪੈਣਾ ਜੀ, ਤੇ ਕੋਈ ਪੇਪਰ ਵਰਕ ਆ ਜੇ ਕੋਈ ਇੰਡੀਆ ਦਾ ਵੀਜ਼ਾ ਚਾਹੀਦਾ, OCI ਦੇ ਅਪਡੇਟ ਕਰਾਉਣੀ ਆ, ਜਾਂ OCI ਚਾਹੀਦੀ ਹੈਗੀ ਆ, ਜਾਂ PCC ਚਾਹੀਦੀ ਆ, ਪਾਸਪੋਰਟ ਰਿਨਿਊ ਕਰਾਉਣਾ, ਚਾਹੇ ਤੁਸੀਂ UK ਦਾ ਵੀਜ਼ਾ ਲੈਣਾ, ਯੂਰਪ ਦਾ ਵੀਜ਼ਾ ਲੈਣਾ, ਆਸਟ੍ਰੇਲੀਆ ਨਿਊਜ਼ੀਲੈਂਡ ਦਾ, ਨੇਪਾਲ ਦਾ, ਦੁਬਈ ਦਾ, ਕਿਤੋਂ ਦਾ ਵੀ ਕੋਈ ਲੈਂਡ ਪੈਕੇਜ ਲੈਣਾ, ਦੁਬਈ ਦਾ, ਯੂਰਪ ਦਾ, ਚਾਹੇ ਇਟਲੀ ਦਾ, ਕਿਤੋਂ ਦਾ ਵੀ, ਤੁਰਕੀ ਦਾ ਵੀ, ਤੇ ਉਸ ਤੋਂ ਬਾਅਦ ਜੇ USA ਦਾ ਕੋਈ ਵੀ ਨੇੜੇ ਦੀ ਅਪੋਇੰਟਮੈਂਟ ਲੈਣਾ ਚਾਹੁੰਦੇ ਆ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ, ਉਹ ਵੀ ਸਾਡੇ ਕੋਲ ਇੰਤਜ਼ਾਮ ਹੈਗਾ। ਕਾਲ ਕਰ ਲਓ ਜਲਦੀ ਜਲਦੀ, ਕਟਾਰੀਆ ਟੂਰ ਐਂਡ ਟਰੈਵਲ 905-678-1200 905-678-1200, ਤੇ ਐਂਡ ਤੇ ਇੰਸ਼ੋਰੈਂਸ ਕਰਾਉਣੀ ਨਾ ਭੁੱਲਿਆ ਜੇ। ਮੈਂ ਤੈਨੂੰ ਆਲਵੇਜ਼ ਰਿਮਾਇੰਡ ਦਿੰਦਾ ਵੀ ਪਲੀਜ਼ ਟਿਕਟਾਂ ਲੈ ਲਿਆ ਕਰੋ, ਟਿਕਟਾਂ ਅੱਜ ਕੱਲ ਬਹੁਤ ਜਿਹੜਾ ਹੈਗੀਆਂ 80-90% ਕੈਂਸਲੇਸ਼ਨ ਵਾਲੀਆਂ, ਨਾਨ ਰਿਫੰਡੇਬਲ ਵਾਲੀਆਂ ਹੈਗੀਆਂ ਵਾ, ਸੋ ਇਹ ਮੇਕ ਸ਼ੋਰ ਕਰਿਆ ਕਰੋ ਪਲੀਜ਼। ਕਾਲ ਕਰ ਲਓ 905-678-1200 905-678-1200।
2: ਤਾਜ ਜੀ ਬਹੁਤ ਬਹੁਤ ਧੰਨਵਾਦ,
3: ਥੈਂਕ ਯੂ ਸੋ ਮਚ
2: ਥੈਂਕ ਯੂ।
0: 1 minute no english punjabi hindi ch karo gal te jitto ter sare inaam arsh chawla de naal phone kamao te shuru ho jao 905 813 1320।

0: ਆਲ ਰਾਈਟ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। 1 ਮਿੰਟ ਨੋ ਇੰਗਲਿਸ਼, ਜੇ ਖੇਡਣਾ ਚਾਹੁੰਦੇ ਹੋ ਸਾਡੇ ਨਾਲ ਤਾਂ ਲਾਈਨਸ ਅਸੀਂ ਓਪਨ ਕਰ ਚੁੱਕੇ ਹਾਂ ਜੀ। ਤੁਸੀਂ ਸਾਡੇ ਨਾਲ ਖੇਡ ਸਕਦੇ ਹੋ, ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ। ਪੰਜਾਬ ਤੋਂ ਚੋਣਵੀਆਂ ਖਾਸ ਖ਼ਬਰਾਂ ਸਟੈਂਡ ਬਾਏ ਵੀ ਰੈਡੀ ਨੇ ਜੀ, ਰੀਮਾ ਜੀ ਪੇਸ਼ ਕਰਨ ਜਾ ਰਹੇ ਨੇ। ਪੰਤੂ, ਜੇ ਤੁਸੀਂ ਸਾਡੇ ਨਾਲ 1 ਮਿੰਟ ਨੋ ਇੰਗਲਿਸ਼ ਖੇਡਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੋਣਗੇ ਜੀ 905-813-1320। ਅੱਜ ਕਾਫੀ ਸਮੇਂ ਬਾਅਦ ਸੰਡੇ ਵਾਲੀ ਮਹਿਫਲ ਦੇ ਵਿੱਚ ਤੁਹਾਡੇ ਨਾਲ ਅਸੀਂ ਰੂਬਰੂ ਹਾਜ਼ਰ ਹੋਏ ਹਾਂ ਜੀ। ਐਂਡ ਜਿੱਥੇ ਜਿੱਥੇ ਤੱਕ ਵੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਜ਼ਰੂਰ ਆਪਣੇ ਫੈਮਿਲੀ ਮੈਂਬਰਸ ਨੂੰ, ਆਪਣੇ ਯਾਰਾਂ ਦੋਸਤਾਂ ਬੇਲੀਆਂ ਨੂੰ, ਐਂਡ ਓਬਵੀਅਸਲੀ ਯੋਰ ਫਰੈਂਡਸ ਨੂੰ ਜ਼ਰੂਰ ਦੱਸੋ ਕਿ ਸਾਡਾ ਪ੍ਰੋਗਰਾਮ ਜਿਹੜਾ ਆ ਵਾਪਸ ਮੁੜ ਆ ਚੁੱਕਾ ਜੀ 1320 ਉੱਤੇ। ਆਵਾਜ਼ ਕਿਸ ਤਰ੍ਹਾਂ ਆ ਰਹੀ ਹੈ ਜੀ, ਜ਼ਰੂਰ ਸਾਨੂੰ ਤੁਸੀਂ ਆਪਣਾ ਫੀਡਬੈਕ ਦਿਆ ਕਰੋ। ਐਂਡ ਬਿਕਾਜ਼ ਜਿੱਥੇ ਪਹਿਲਾਂ ਟਾਵਰ ਲੱਗਾ ਸੀ ਤੇ ਹੁਣ ਜਿੱਥੇ ਟਾਵਰ ਲੱਗਾ, ਜ਼ਮੀਨ ਆਸਮਾਨ ਦਾ ਫਰਕ, ਕੁਛ ਟੈਸਟਿੰਗ ਫੇਸ ਸਾਡੇ ਚੱਲ ਰਹੇ ਨੇ ਜੀ। ਐਂਡ ਅਗੇਨ ਸਟੂਡੀਓ ਦੇ ਵਿੱਚ ਕਾਲ ਕਰਨ ਲਈ 905-813-1320। ਆਈ ਨੋ ਹੌਲੀ ਹੌਲੀ ਪਤਾ ਲੱਗ ਰਿਹਾ ਜੀ ਕਿ ਵਾਪਸ ਮੁੜ ਅਸੀਂ ਆ ਰਹੇ ਹਾਂ, ਬਟ ਅਗੇਨ ਉਹੀ ਲਹਿਜ਼ਾ, ਉਹੀ ਪ੍ਰੋਗਰਾਮ ਤੇ ਬਹੁਤ ਖੂਬਸੂਰਤ ਪ੍ਰੋਗਰਾਮਿੰਗ ਲੈ ਕੇ ਤੁਹਾਡੇ ਵਾਸਤੇ ਅਸੀਂ ਹਾਜ਼ਰ ਹੋ ਰਹੇ ਹਾਂ। 1 ਮਿੰਟ ਨੋ ਇੰਗਲਿਸ਼, ਆਓ ਫਿਰ ਹੁਣ ਕਾਲਸ ਕਰਕਣੀਆਂ ਸ਼ੁਰੂ ਹੋ ਚੁੱਕੇ ਨੇ। ਮੈਨੂੰ ਬੜਾ ਖੁਸ਼ੀ ਹੈ ਕਿ ਸਾਡਾ ਪ੍ਰੋਗਰਾਮ ਸੁਣਾਇਆ ਦਿਆ ਜਾ ਰਿਹਾ, ਲੋਕਾਂ ਕੋਲੋਂ ਪਹੁੰਚ ਰਿਹਾ ਜੀ। 905-813-1320 ਸਾਡਾ ਨੰਬਰ ਹੈ, 905-813-1320। 1 ਮਿੰਟ ਨੋ ਇੰਗਲਿਸ਼ ਰੂਲਸ ਬੜੇ ਸੌਖੇ ਨੇ ਕਿ 1 ਮਿੰਟ ਦੇ ਵਿੱਚ ਮੇਰੇ ਨਾਲ ਤੁਸੀਂ ਪੰਜਾਬੀ ਚ ਗੱਲ ਕਰੋ, ਹਿੰਦੀ ਚ ਗੱਲ ਕਰੋ, ਪਰੰਤੂ ਇੰਗਲਿਸ਼ ਦਾ 1 ਵੀ ਲਫ਼ਜ਼ ਆਪਣੀ ਜ਼ਬਾਨ ਤੋਂ ਨਹੀਂ ਤੁਸੀਂ ਕੱਢਣਾ ਜੀ, ਠੀਕ ਹੈ। ਵੈਰੀ ਸਿੰਪਲ ਹੈ, 905-813-1320। ਲੋ ਜੀ, ਲਈਏ ਪਹਿਲੀ ਕਾਲ ਆਉਂਦੀ ਹੈ। ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ
0: ਜੀ, ਤੁਹਾਡਾ ਨਾਮ?
1: ਜਤਿੰਦਰ ਸਿੰਘ ਬੋਲਦਾ ਜੀ।
0: ਜਤਿੰਦਰ?
1: ਹਾਂਜੀ ਵੀਰ ਜੀ।
0: ਜਤਿੰਦਰ ਸਿੰਘ, ਜਤਿੰਦਰ ਜੀ ਕਿੱਥੋਂ ਗੱਲ ਕਰ ਰਹੇ ਹੋ ਪਹਿਲਾਂ ਮੈਨੂੰ ਇਹਨਾਂ ਦੱਸੋ। ਸੌਖੇ ਜੇ ਤਾਂ ਹੈਗੇ ਆ, 1 ਮਿੰਟ ਦੇ ਵਿਚ ਮੇਰੇ ਨਾਲ ਤੁਸੀਂ ਟਿਕਾ ਕੇ ਪੰਜਾਬੀ ਬੋਲੋ, ਇੰਗਲਿਸ਼ ਦਾ 1 ਲਫ਼ਜ਼ ਨੀ ਬੋਲਣਾ। ਰੈਡੀ?
1: ਹਾਂਜੀ।
0: 1, 2, 3 and go. ਆਲਰਾਈਟ ਜਤਿੰਦਰ ਜੀ, ਤੁਸੀਂ ਕਿਹਾ ਕਿੱਥੇ ਸੀ, ਮਿਸਿਸਾਗਾ ਦੇ ਵਿਚ?
1: ਲਾਗੇ
0: ਨਿਕਲ ਆਏ ਤੁਸੀਂ ਸਾਡੇ?
1: ਹਾਂਜੀ ਵੀਰ ਜੀ, ਤੁਹਾਡਾ ਕਿਹੜਾ ਏਰੀਆ?
0: ਫਤਿਹਾਬਾਦ, ਤਰਨ ਤਾਰਨ।
1: ਤਰਨ ਤਾਰਨ, ਠੀਕ ਆ।
0: ਲਾਸਟ ਐਚ ਕਦੋਂ ਗਿਆ ਸੀ ਇੰਡੀਆ?
1: ਵੀਰ ਜੀ ਮੈਂ ਅਜੇ ਨਵਾਂ ਆਇਆ।
0: ਤੁਸੀਂ ਨਵਾਂ ਆਏ ਹੋ? ਓਹੋ, ਕਿੰਨੇ ਸਾਲ ਹੋ ਗਏ?
1: ਮੈਨੂੰ 2 ਸਾਲ ਹੋ ਗਏ।
0: 2 ਸਾਲ ਹੋ ਗਏ। ਪੀ ਆਰ ਆਏ ਸੀ, ਵਰਕ ਪਰਮਿਟ ਤੇ ਆਏ ਸੀ, ਕਿੱਦਾਂ ਸਟੇਟਸ ਕੀ ਹੈ?
1: ਸਟੇਟਸ
0: ਆਲਰਾਈਟ, ਥੈਂਕ ਯੂ ਸੋ ਮਚ ਮੇਰੇ ਵੀਰ, ਜਦੋਂ ਵਾਸਤੇ ਰਹੋ, ਥੈਂਕ ਯੂ ਸੋ ਮਚ। ਨੈਕਸਟ ਕਾਲ ਆਉਂਦੀ ਹੈ 905-813-1320 ਸਾਡਾ ਸਟੂਡੀਓ ਨੰਬਰ ਹੈ, ਲਈਏ ਨੈਕਸਟ ਕਾਲ ਆਨ ਦੀ ਏਅਰ। ਹੈਲੋ, ਹੈਲੋ ਜੀ, ਹੈਲੋ ਕਾਲਰਸ 9450, ਹੈਲੋ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ?
2: ਨਛੱਤਰ ਸਿੰਘ ਧਾਲੀਵਾਲ।
0: ਓ ਹੋਏ ਧਾਲੀਵਾਲ ਸਾਹਿਬ, ਕੀ ਹਾਲ ਚਾਲ?
2: ਵਧੀਆ ਜੀ,
0: ਠੀਕ ਠਾਕ ਹੋ? ਚੜ੍ਹਦੀ ਕਲਾ ਚ ਹੋ?
2: ਹਾਂਜੀ, ਚੜ੍ਹਦੀ ਕਲਾ ਚ।
0: ਵੈਰੀ ਗੁੱਡ, ਆਵਾਜ਼ ਗੂੰਜ ਰਹੀ ਹੈ
2: ਪੂਰੀ।
0: ਕਿਆ, ਕਿੱਥੋਂ ਤੁਸੀਂ, ਕਿੱਥੋਂ ਕਿੱਥੋਂ ਸੁਣ ਰਹੇ ਹੋ ਪ੍ਰੋਗਰਾਮ ਸਾਡਾ?
2: ਬ੍ਰੈਂਪਟਨ ਈਸਟ।
0: ਬ੍ਰੈਂਪਟਨ ਈਸਟ ਦੇ ਵਿੱਚ, ਓਕੇ, ਰੈਡੀ ਫਿਰ?
2: ਗੋਰ ਏਰੀਆ,
0: ਗੋਰ ਏਰੀਆ ਦੇ ਵਿੱਚ। ਕਿਆ ਬਾਤ, ਹੇਅਰ ਵੀ ਗੋ, 1, 2, 3 and go। ਅੱਛਾ ਧਾਲੀਵਾਲ ਸਾਹਿਬ, ਇਲੈਕਸ਼ਨ ਆ ਰਹੀਆਂ ਨੇ, ਕਿਹਨੂੰ ਵੋਟ ਪਾ ਰਹੇ ਹੋ ਤੁਸੀਂ?
2: ਇਹ ਤਾਂ ਦੱਸਣਾ ਨੀ, ਇਹ ਤਾਂ ਗੁਪਤ ਰੱਖਾਂਗੇ।
0: ਨਹੀਂ ਨਹੀਂ, ਗੁਪਤ ਕਿਉਂ, ਦੱਸੋ ਇੱਥੇ ਕਿਹੜੀ ਗੁਪਤ ਵਾਲੀ ਗੱਲ ਆ? ਤੁਹਾਡਾ ਰਾਈਟ ਹੈ, ਤੁਹਾਡਾ ਵੋਟ ਹੈ। ਵੈਸੇ ਮੈਂ ਦੇਖਣਾ ਚਾਹੁੰਦਾ ਸੀ ਤੁਸੀਂ ਲਿਬਰਲ ਵਾਲੇ ਹੋ ਤੇ ਕੰਜ਼ਰਵੇਟਿਵ ਵਾਲੇ ਹੋ।
2: ਇਹ ਤਾਂ ਦੂਜੀਆਂ ਵੋਟਾਂ ਨੇ, ਇਹ ਪਾਰਟੀਆਂ ਤਾਂ ਹੈ ਹੀ
0: ਪਾਰਟੀ। ਮੈਂ ਤੁਹਾਨੂੰ ਫਸਾਉਣਾ ਦੀ, ਤੁਸੀਂ ਫਸ ਗਏ। All right, thank you, Dhaliwal sir. Thank you, sir. Jyoti Vasiro. We'll take the next call on the air. 905-813-1320, 905-813-1320. And we'll take the next call on the air. Hello?
3: Hanji, Satsrikal.
0: Satsrikal. Satsrikal, your name?
3: Upinder Singh Garewal.
0: Garewal sahab, kitho sun rahe sanu?
3: Main sunne Sunny Meadow Hospital kole ji.
0: Sunny Meadow Hospital. Awaaz goonj rahi hai, vadhiya aa rahi hai.
3: Bilkul puri.
0: Kya baat hai Garewal sahab? Kariye start fir.
3: Bilkul ji, bilkul.
0: 1 2 3 and go. Tusi kya kithe Sunny Meadow lage si?
3: Aa jada hospital apna.
0: Hospital?
3: ਆਹੋ ਜਿਹੜਾ ਆਪਣਾ ਹੈ ਨੀ ਇੱਥੇ ਇਹਨੂੰ ਦੇਖਦੇ ਆ ਜਿਹੜਾ ਆਪਣੇ ਇੱਥੇ ਬ੍ਰੈਂਪਟਨ ਦੇ ਵਿਚਾਲੇ ਜੇ ਪੈਂਦਾ ਜਿਹੜਾ
0: ਅੱਛਾ ਅੱਛਾ ਠੀਕ ਹੈ ਤੁਸੀਂ ਹਸਪਤਾਲ ਬੋਲਿਆ ਨਾ ਤਾਂ ਮੈਂ ਤੁਹਾਨੂੰ ਜਾਣ ਦਊਂਗਾ
3: ਹਸਪਤਾਲ
0: ਹਸਪਿਟਲ ਹਸਪਤਾਲ ਕੀ ਹੁੰਦਾ ਆ ਹਸਪਤਾਲ ਹਾਂਜੀ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਠੀਕ ਠਾਕ ਹੋ
3: ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ
0: ਬਹੁਤ ਵਧੀਆ ਕਿੱਥੇ ਜਾ ਰਹੇ ਹੋ ਕਿ ਆ ਰਹੇ ਹੋ
3: ਨਹੀਂ ਖੜੇ ਹਾਂ ਜੀ
0: ਕਿੱਥੇ ਰੈਡ ਲਾਈਟ ਤੇ
3: ਨਹੀਂ ਨਹੀਂ ਆਹ ਜਿੱਥੇ ਆਪਣੀਆਂ ਗੱਡੀਆਂ ਗੁੱਡੀਆਂ ਖੜੀਆਂ ਕਰਦੇ ਨੇ ਉੱਥੇ ਜੀ
0: ਗੱਡੀਆਂ ਗੁੱਡੀਆਂ ਕਿੱਥੇ ਖੜੀ ਕਰਦੇ ਪਾਰਕਿੰਗ ਲਾਟ ਚ
3: ਖਾਲੀ ਜਗ੍ਹਾ ਜਿੱਥੇ ਮਿਲ ਜਾਵੇ ਉੱਥੇ
0: ਅੱਛਾ ਪਾਰਕਿੰਗ ਲਾਟ ਚ ਖੜੇ ਹੋ
3: ਹਾਂਜੀ ਹਾਂਜੀ
0: ਤੇ ਸਵਾਰੀ ਦੀ ਵੇਟ ਕਰ ਰਹੇ ਹੋ
3: ਨਾ ਜੀ ਨਾ ਇਹਨੂੰ ਲਾਉਣ ਦਾ ਇੰਤਜ਼ਾਰ ਕਰ ਰਹੇ
0: ਹਾਂ ਅੱਛਾ ਵੱਡਾ ਟਰੱਕ ਚਲਾ ਰਹੇ ਹੋ
3: ਹਾਂਜੀ ਹਾਂਜੀ ਹਾਂਜੀ
0: ਅੱਛਾ ਕੀ ਲੋਡ ਚੁੱਕਿਆ ਫਿਰ ਲੋਕਲ ਕੇ ਦੂਰ
3: ਨਹੀਂ ਨਹੀਂ ਖਾਲੀ ਹੈ ਜੀ ਖਾਲੀ
0: ਲੋਕਲ ਚਲਾਉਂਦੇ ਕਿ
3: ਅੱਜ ਤਾਂ ਛੁੱਟੀਆਂ ਨੇ ਨਾ
0: ਅੱਛਾ ਅੱਛਾ ਫਿਰ ਤੁਸੀਂ ਟਰੱਕ ਤੇ ਕੀ ਕਰ ਰਹੇ ਹੋ ਫਿਰ ਜੇ ਛੁੱਟੀਆਂ ਨੇ
3: ਨਹੀਂ ਉਹ ਬਸ ਇੱਧਰ ਉੱਧਰ ਮਾੜਾ ਮੋਟਾ ਹਲਾ ਰਹੇ ਸੀਗੇ ਧੋਤਾ ਰਹੇ ਸੀ
0: ਇਹਨੂੰ ਸਾਫ ਸੂਫ ਕਰ ਰਹੇ ਸੀ ਤੁਸੀਂ ਮੈਨੂੰ ਇਹ ਦੱਸੋ ਹਸਪਿਟਲ ਬੋਲਿਆ ਸੀ ਕਿ ਹਸਪਤਾਲ ਬੋਲਿਆ ਸੀ
3: ਮੈਂ ਹਸਪਤਾਲ ਬੋਲਿਆ
0: ਤੇ ਦੈਟਸ ਇੰਗਲਿਸ਼ ਵਰਡ ਨਾ
3: ਨਹੀਂ
0: ਹਸਪਤਾਲ ਨਹੀਂ ਇੰਗਲਿਸ਼ ਦਾ ਵਰਡ ਹੈ ਨਾ ਤੁਹਾਡਾ ਨਾਮ
4: ਮੇਰਾ ਜੀ ਅਸ਼ੋਕ ਕੁਮਾਰ
0: ਅਸ਼ੋਕ ਕੁਮਾਰ ਜੀ ਕੀ ਹਾਲ ਚਾਲ
4: ਠੀਕ ਹੈ ਜੀ ਵਧੀਆ
0: ਕਿੱਥੇ ਰਹਿੰਦੇ ਹੋ ਅੱਜ ਕੱਲ
4: ਅਸੀਂ ਰਹਿੰਦੇ ਜੀ ਟੋਬੇਕੋ
0: ਆਵਾਜ਼ ਆ ਰਹੀ ਇੱਥੋਂ ਤੱਕ
4: ਬਹੁਤ ਵਧੀਆ ਜੀ
0: ਵੈਰੀ ਗੁਡ ਕਰੀਏ ਸਟਾਰਟ ਫਿਰ
4: ਬਿਲਕੁਲ
0: ਵੈਰੀ ਗੁਡ 905-813-1320 ਨੰਬਰ ਹੈ 905-813-1320 905-813-1320 ਹੇਰ ਵੀ ਗੋ 1 2 3 ਐਂਡ ਗੋ ਅੱਛਾ ਅਸ਼ੋਕ ਜੀ ਕਿ ਤੁਸੀਂ ਬਿਲਡਿੰਗ ਚ ਰਹਿੰਦੇ ਹੋ ਕਿ ਘਰ ਚ ਰਹਿੰਦੇ ਹੋ
4: ਮੈਂ ਜੀ ਘਰ ਚ
0: ਅੱਛਾ ਮੇਨ ਫਲੋਰ ਤੇ ਕਿ ਬੇਸਮੈਂਟ ਤੇ
4: ਪਹਿਲੀ ਫਲੋਰ
0: ਫਲੋਰ ਨੀ ਨਾ ਕਹਿਣਾ ਸੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ 905-813-1320 905-813-1320 ਤੁਸੀਂ ਕਾਲ ਕਰ ਸਕਦੇ ਹੋ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਆਈ ਨੋ ਅੱਜ ਪਹਿਲਾ ਦਿਨ ਹੈ ਸਾਡੇ 8-9 ਮਹੀਨੇ ਬਾਅਦ ਅਸੀਂ ਵਾਪਸ ਆਏ ਹਾਂ ਜ਼ਰੂਰ ਆਪਣੇ ਦੋਸਤਾਂ ਨੂੰ ਆਪਣੇ ਫਰੈਂਡਸ ਨੂੰ ਆਪਣੇ ਯਾਰ ਬੇਲੀਆਂ ਨੂੰ ਦੱਸ ਦੋ ਖਾਸ ਕਰਕੇ ਜਿਹੜੇ ਸਾਡੇ ਟਰੱਕਿੰਗ ਇੰਡਸਟਰੀ ਵਾਲੇ ਵੀਰ ਨੇ ਖਾਸ ਕਰਕੇ ਜਿਹੜੇ ਸਾਡੇ ਸਰੋਤੇ ਦੂਰ ਦਰੇਡੇ ਜਾਂਦੇ ਨੇ ਉਨ੍ਹਾਂ ਵਾਸਤੇ ਵੀ ਅਸੀਂ ਪ੍ਰਬੰਧ ਕੀਤਾ ਜੀ ਲੋਕਲ ਨੰਬਰ ਦੇ ਨਾਲ 6479101320 647-910-1320 ਤੇ ਤੁਸੀਂ ਸਾਨੂੰ ਸੁਣ ਸਕਦੇ ਹੋ ਵੱਖ ਵੱਖ ਐਪ ਦੇ ਜ਼ਰੀਏ ਰੰਗਲਾ ਪੰਜਾਬ ਦਾ ਐਪ ਤੁਸੀਂ 1320 ਦਾ ਐਪ ਐਂਡਰਾਇਡ iOS ਡਿਵਾਈਸਿਸ ਤੇ ਡਾਊਨਲੋਡ ਕਰਕੇ ਸਾਨੂੰ ਸੁਣ ਸਕਦੇ ਹੋ ਆਲਸੋ ਯੂ ਕੈਨ iHeart ਰੇਡੀਓ ਤੇ ਸਾਨੂੰ ਸੁਣ ਸਕਦੇ ਹੋ ਵੱਖ ਵੱਖ IPTV ਸਰਵਰਾਂ ਤੇ ਲਾਈਵ ਸਾਨੂੰ ਦੇਖ ਸਕਦੇ ਹੋ ਐਂਡ ਤੁਸੀਂ ਅਗਰ ਅਗੇਨ ਇਸ ਪ੍ਰੋਗਰਾਮ ਦੇ ਵਿਚ ਆਪ ਦਾ ਖੁਦ ਦਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਮੇਰਾ ਨੰਬਰ 416-303-1515 ਲੋ ਜੀ ਲਈਏ ਨੈਕਸਟ ਕਾਲ ਆਨ ਦੀ ਏਅਰ ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ 1130 Toronto caller. Hello. All right. Hospital da Punjabi da loves hai ga ji hospital. Ha hai to. Te ta main tuhanu dass reha si aapa laiye ji next call on di hai. Hello. Aur dawai khanna bhi keh sakde si. ਨੈਕਸਟ ਕਾਲ ਔਨ ਦੀ ਏਅਰ ਹੈਲੋ ਸਤਿ ਸ਼੍ਰੀ ਅਕਾਲ ਜੀ
5: ਸਤਿ ਸ਼੍ਰੀ ਅਕਾਲ
0: ਜੀ ਤੁਹਾਡਾ ਨਾਮ
5: ਤਰਲੋਚਨ ਸਿੰਘ ਜੀ
0: ਤਰਲੋਚਨ ਜੀ ਕੀ ਹਾਲ ਚਾਲ
5: ਬਹੁਤ ਵਧੀਆ
0: ਆ ਗਏ ਵਾਪਸ
5: ਹਾਂਜੀ
0: ਕਿਆ ਬਾਤ ਹੈ ਕਰੀਏ ਸਟਾਰਟ ਫਿਰ ਹਾਂਜੀ ਹਾਲ ਚਾਲ ਠੀਕ ਠਾਕ ਬਹੁਤ ਵਧੀਆ ਆਵਾਜ਼ ਆ ਰਹੀ ਹੈ ਜੀ ਗੂੰਜ ਰਹੀ ਹੈ ਤੁਹਾਨੂੰ
5: ਹਾਂਜੀ ਹਾਂਜੀ ਬਹੁਤ ਵਧੀਆ ਆਵਾਜ਼ ਆ ਰਹੀ ਹੈ ਜੀ
0: ਕਿੱਥੋਂ
5: ਤੁਹਾਨੂੰ
0: ਥੈਂਕ ਯੂ ਜੀ ਰੇਡੀਓ ਤੇ ਸੁਣ ਰਹੇ ਹੋ ਕਿ ਤੁਸੀਂ ਕਿ ਫੋਨ ਤੇ ਸੁਣ ਰਹੇ ਹੋ
5: ਹਾਂਜੀ ਬਾਜਾ ਤੇ ਜੀ
0: ਬਾਜਾ ਕਿਹੜਾ ਛੋਟਾ ਰੇਡੀਓ ਵਾਲਾ ਬਾਜਾ
5: ਹਾਂਜੀ
0: ਓਕੇ ਵੈਰੀ ਗੁੱਡ ਹੋਰ ਸੁਣਾਓ ਸਿਹਤਾਂ ਕਿੱਦਾਂ ਤੁਹਾਡੀਆਂ
5: ਸਿਹਤਾਂ ਠੀਕ ਹੈ ਜੀ
0: ਵੈਰੀ ਗੁੱਡ ਕੀ ਅੱਜ ਸੰਡੇ ਛੁੱਟੀ ਮਨਾ ਰਹੇ ਹੋ ਗਰੋਸਰੀ ਕਰਨ ਗਏ ਹੋ ਕਿ ਨਹੀਂ ਕੀ ਹਿਸਾਬ ਤਾ ਬੱਜ
5: ਨਹੀਂ ਬਸ ਘਰ ਹੀ ਆ ਜੀ
0: ਰੋਟੀ ਪਾਣੀ ਖਾ ਲਈ ਆ
5: ਹਾਂਜੀ
0: ਕੀ ਬਣਾਇਆ ਸੀ ਅੱਜ ਫਿਰ ਰੋਟੀ ਚ
5: ਬਸ ਰੋਟੀ ਜਿਹੜੀ ਸਾਦੀ ਰੋਟੀ
0: ਅੱਛਾ ਬਸ
5: ਹਾਂਜੀ
0: ਤੇ ਸਬਜ਼ੀ ਨਾਲ
5: ਹਾਂਜੀ ਦਾਲ ਸਬਜ਼ੀ ਤਾਂ ਹੁੰਦੀ ਹੈ
0: ਅੱਛਾ ਹੁੰਦੀ ਹੈ ਜੀ ਅੱਛਾ ਅੱਛਾ ਤੇ ਅੱਜ ਦਾ ਫਿਰ ਰਾਤ ਦਾ ਕੀ ਪਲਾਨ ਚਲੋ ਫਿਰ ਸ਼ਕਤੀ ਵਾਟਰ ਅੱਜ
5: ਨਹੀਂ ਨਹੀਂ ਕਰਦੇ ਨੀ ਜੀ
0: ਕੀ ਕੀ ਨੀ ਕਰਦੇ ਤੁਸੀਂ ਸ਼ਕਤੀ ਵਾਟਰ ਦਾ ਮਤਲਬ ਇਹ ਨਹੀਂ ਹੈ ਕਿ ਦਾਰੂ ਸ਼ਕਤੀ ਵਾਟਰ ਦੇਖੋ ਰੈਡ ਬੁੱਲ ਵੀ ਹੋ ਸਕਦਾ ਜੀ ਚਾਹ ਵੀ ਹੋ ਸਕਦੀ ਹੈ ਸ਼ਕਤੀ ਦਿੰਦੀ ਹੈ ਜੀ ਤੁਸੀਂ ਵੀ ਗਲਤ ਪਾਸੇ ਨਾ ਲੈ ਕੇ ਜਾਓ ਨਾ ਗੱਲ ਨੂੰ 905-813-1320 905-813-1320 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹਾਲੇ ਵੀ ਮੇਰੇ ਦਰਸ਼ਕੋ ਸਰੋਤੇ ਕਾਲ ਕਰਕੇ ਆਪਣਾ ਗੇਮ ਸਾਡੇ ਨਾਲ ਖੇਡ ਸਕਦੇ ਹੋ ਅਸੀਂ ਅੱਜ ਦਾ ਪ੍ਰੋਗਰਾਮ ਥੋੜਾ ਲਾਈਟ ਰੱਖਿਆ ਜੀ ਖਾਸ ਕਰਕੇ ਬਿਕਾਜ਼ ਅਸੀਂ ਚਾਹੁੰਦੇ ਕਿ ਵੱਧ ਤੋਂ ਵੱਧ ਨਿਊਜ਼ ਸਪਰੈਡ ਹੋਵੇ ਕਿ ਅਸੀਂ ਸੰਡੇ ਦਾ ਪ੍ਰੋਗਰਾਮ ਐਂਡ ਸੈਟਰਡੇ ਦਾ ਪ੍ਰੋਗਰਾਮ 1-4 ਅਸੀਂ ਪੇਸ਼ ਹੋਵਾਂਗੇ ਜੀ ਜਿੰਨਾ ਚਿਕਰ ਸਾਡਾ ਕੋਈ ਸਰੋਤਾ ਪ੍ਰੋਡਿਊਸਰ ਆਣ ਕੇ ਇਸ ਟਾਈਮ ਨੂੰ ਤੁਸੀਂ ਇਹ ਟਾਈਮ ਲੈਣਾ ਚਾਹੁੰਦੇ ਹੋ ਵੀ ਆਲ ਦਾ ਟਾਈਮਸ ਆਰ ਅਵੇਲੇਬਲ ਮੈਨੂੰ ਕਾਲ ਕਰ ਸਕਦੇ ਹੋ 416-303-1515 ਨੈਕਸਟ ਕਾਲ ਆਨ ਦੀ ਏਅਰ ਹੈਲੋ
6: ਹਾਂਜੀ ਸਤਿ
0: ਸ਼੍ਰੀ ਅਕਾਲ ਜੀ ਤੁਹਾਡਾ ਨਾਮ
6: ਮੇਰਾ ਨਾਮ ਰਮਨਦੀਪ
0: ਰਮਨਦੀਪ ਰਮਨ ਜੀ ਕਿੱਥੋਂ ਤੁਸੀਂ ਬੋਲ ਰਹੇ ਹੋ
6: ਮੈਂ ਜੀ ਫੋਨ ਤੋਂ
0: ਫੋਨ ਤੋਂ ਨਹੀਂ ਨਹੀਂ ਨਹੀਂ ਫੋਨ ਨਹੀਂ ਹਾਲੇ ਸਟਾਰਟ ਨਹੀਂ ਕੀਤਾ ਆਪਾਂ ਫੋਨ ਤੋਂ ਬੋਲ ਰਹੇ ਹੋ ਨਹੀਂ ਮਿਸਿਸਾਗਾ ਬ੍ਰੈਂਪਟਨ ਕਿਸ ਏਰੀਆ ਦੇ ਵਿੱਚ ਸਾਨੂੰ ਅਸੀਂ ਸੁਣ ਰਹੇ
6: ਯੂਐਸ ਤੋਂ
0: ਯੂਐਸ ਤੋਂ ਸੁਣ ਰਹੇ ਹੋ ਸਾਨੂੰ ਓ ਵਾਓ ਅੱਛਾ ਐਪ ਦੇ ਜ਼ਰੀਏ ਸੁਣ ਰਹੇ ਹੋ ਕਿ ਰੇਡੀਓ ਦੇ ਜ਼ਰੀਏ ਸੁਣ ਰਹੇ ਹੋ ਵੈਰੀ ਗੁੱਡ ਫਸਟ ਟਾਈਮ ਪਲੇਇੰਗ ਪਹਿਲੀ ਵਾਰ ਆਏ ਹੋ ਕਿ ਘੁੰਮਣ ਫਿਰਨ ਆਏ ਹੋ
6: ਨਹੀਂ ਨਹੀਂ ਉਰੇ ਕਾਫੀ ਆਈ ਜਾਈਦਾ ਪਰ ਸ਼ੋ ਤੁਹਾਡਾ ਪਹਿਲੀ ਵਾਰ
0: ਸ਼ੋ ਪਹਿਲੀ ਵਾਰ ਸਰ ਚਲੋ ਜੀ ਤੁਹਾਨੂੰ ਥੈਂਕ ਯੂ ਸੋ ਮਚ ਓਕੇ ਰੈਡੀ ਹੋ ਤਿਆਰ
6: ਹਾਂਜੀ
0: ਓਕੇ ਰੂਲਸ ਵੈਰੀ ਸਿੰਪਲ ਨੇ ਇੱਕ ਮਿੰਟ ਦੇ ਵਿੱਚ ਤੁਸੀਂ ਮੇਰੇ ਨਾਲ ਪੰਜਾਬੀ ਚ ਗੱਲ ਕਰਨੀ ਹੈ ਇੰਗਲਿਸ਼ ਦਾ ਇੱਕ ਵੀ ਲਫ਼ਜ਼ ਨਹੀਂ ਬੋਲਣਾ ਠੀਕ ਹੈ
6: ਚਲੋ
0: ਕੋਸ਼ਿਸ਼ ਕਰਨੀ ਹੇਅਰ ਵੀ ਗੋ 1-2-3 ਐਂਡ ਗੋ ਅੱਛਾ ਰਮਨਦੀਪ ਜੀ ਤੁਸੀਂ ਅਮੈਰੀਕਾ ਚ ਰਹਿੰਦੇ ਹੋ
6: ਹਾਂਜੀ
0: ਓਕੇ ਤੁਸੀਂ ਆਏ ਹੋ ਇੱਥੇ ਵਿਆਹ ਜਾਂ ਛੁੱਟੀ ਜਾਂ ਫਨ ਸ਼ਨ ਕਰਨ ਆਏ ਹੋ ਕੀ ਹਿਸਾਬ ਕਿਤਾਬ
6: ਮਾਤਾ ਜੀ ਕੋਲ ਆਏ ਸੀ
0: ਮਾਤਾ ਜੀ ਕੋਲ ਆਏ ਸੀ ਓਕੇ ਓਕੇ ਓਕੇ ਵੈਰੀ ਨਾਈਸ ਜੀ ਅੱਛਾ ਮਾਤਾ ਜੀ ਲੋਕਲ ਰਹਿੰਦੇ ਨੇ ਇੱਥੇ ਬ੍ਰੈਂਟਨ ਚ ਰਹਿੰਦੇ ਨੇ ਮਿਸਿਸਾਗਾ ਚ ਰਹਿੰਦੇ ਨੇ
6: ਹਾਂਜੀ ਇੱਥੇ ਹੀ ਰਹਿੰਦੇ ਆ ਝਰਨੇ ਕੋਲ
0: ਝਰਨੇ ਕੋਲ ਅੱਛਾ ਝਰਨੇ ਕੋਲ ਰਹਿੰਦੇ ਨੇ ਵੈਰੀ ਗੁੱਡ ਅੱਛਾ ਤੁਹਾਨੂੰ ਇੱਥੇ ਇਸ ਕੰਟਰੀ ਦੇ ਵਿੱਚ ਆਏ ਨੂੰ ਕਿੰਨੇ ਸਾਲ ਹੋ ਗਏ ਜੀ ਨੌਰਥ ਅਮਰੀਕਾ ਦੇ ਵਿੱਚ
6: ਇੱਥੇ ਨਾ ਨਾ ਕਰਦੇ 5 ਸਾਲ ਹੋ ਗਏ
0: 5 ਸਾਲ ਹੋ ਗਏ ਤੁਸੀਂ ਐਜ਼ ਵਰਕ ਪਰਮਿਟ ਆਏ ਸੀ ਸਟੂਡੈਂਟ ਆਏ ਸੀ ਸਪਾਊਸਲ ਆਏ ਸੀ
6: ਨਹੀਂ ਨਹੀਂ ਅਸੀਂ ਪੱਕੇ ਤੌਰ ਤੇ ਹੀ ਆਏ ਸੀ
0: ਪੱਕੇ ਤੌਰ ਤੇ ਆਏ ਸੀ ਅੱਛਾ ਪੁਆਇੰਟ ਸਿਸਟਮ ਤੇ ਆਏ ਸੀ
6: ਹਾਂਜੀ ਇਹੀ ਕਹਿ ਲੋ
0: ਅੱਛਾ ਫੁੱਲ ਫੈਮਿਲੀ ਆਈ ਸੀ ਇਕੱਲੇ ਆਏ ਸੀ
6: ਨਹੀਂ ਨਹੀਂ ਪੂਰੇ ਪਰਿਵਾਰ ਨਾਲ ਹੀ ਆਏ ਸੀ
0: ਓਕੇ ਤੁਹਾਨੂੰ ਕੈਨੇਡਾ ਚੰਗਾ ਲੱਗਦਾ ਕਿ ਇੰਡੀਆ
6: ਮੈਨੂੰ ਦੇਖੋ ਦੋਵੇਂ ਆਪਣੇ ਆਪਣੀ ਥਾਂ ਤੇ ਵਧੀਆ ਨੇ
0: ਫਿਰ ਵੀ
6: ਜਦੋਂ ਭਾਰਤ ਚਲੇ ਜੀ ਤਾਂ ਉਦੋਂ ਭਾਰਤ ਚੰਗਾ ਲੱਗਦਾ ਜਦੋਂ ਇੱਥੇ ਆ ਜਾਈ ਤਾਂ ਇਹ ਚੰਗਾ ਲੱਗਦਾ
0: ਵੈਰੀ ਵੈਲ ਪਲੇਡ ਮੈਂ ਕਿਹਾ ਕਿਤੇ ਤੁਸੀਂ ਇੰਡੀਆ ਨਾ ਕਹਿ ਬੈਠੋ ਵੈਰੀ ਵੈਰੀ ਵੈਲ ਪਲੇਡ ਲੱਗਦਾ ਟੀਚਰ ਟੂਚਰ ਰਹੇ ਹੋ ਮੈਨੂੰ ਲੱਗਦਾ ਹਾਂਜੀ ਮੈਂ ਕਦੀ ਟੀਚਰ ਰਹੇ ਹੋ ਟੀਚਰ ਤੁਹਾਨੂੰ ਇੰਨੀ ਗੂੜੀ ਪੰਜਾਬੀ ਤੁਸੀਂ ਮੈਂ ਕੋਈ ਟੀਚਰ ਹੀ ਬੋਲ ਸਕਦਾ ਸੀ ਮੈਂ ਕਦੀ ਪਹਿਲੀ ਵਾਰ ਖੇਡ ਰਹੇ ਹੋ
6: ਮੈਂ ਕੋਈ ਅਧਿਆਪਕ ਨਹੀਂ ਸੀ
0: ਵੈਰੀ ਗੁੱਡ
6: ਮੈਂ ਬਸ ਅੱਜ ਕੱਲ ਕੋਸ਼ਿਸ਼ ਕਰ ਰਹੀ ਹਾਂ ਜਿੰਨਾ ਪੰਜਾਬੀ ਚ ਵਾਰਤਾਲਾਪ ਹੋ ਸਕੇ
0: ਵਾਓ ਵੈਰੀ ਨਾਈਸ ਅੱਛਾ ਤੁਸੀਂ ਇੱਥੇ ਕਿੰਨੇ ਟਾਈਮ ਲਈ ਹੋ ਜਿੱਤ ਚੁੱਕੇ ਹੋ ਹੁਣ ਤੁਸੀਂ ਯੂ ਹੈਵ ਵਨ ਤੁਸੀਂ ਜਿੱਤ ਚੁੱਕੇ ਤੁਸੀਂ ਹੁਣ ਆਪਣੇ ਹਾਂ ਤੁਸੀਂ ਹੁਣ ਹਾਂ ਹਾਂਜੀ ਹਾਂਜੀ ਤੁਸੀਂ ਕੈਨੇਡਾ ਕਿੰਨੇ ਟਾਈਮ ਦਿਓ
6: We are just leaving.
0: Oh, they leave kar rahe ho. Oh my god, but you have won $25 from us. So hon tu dasso mainu tanu main e-transfer kis tarah karan e $25.
6: E-transfer
0: mein
6: Canadian bank
0: ch kar. Ha ha, Canada wala bank bhi hai ga tade ko. Okay, mera number 416-303-1515 te apna mainu email text kar do. I will happily give you $25 from our channel.
6: Can I have your phone number one more time?
0: 416-303-1515. ਤੁਹਾਡੀ ਇੰਗਲਿਸ਼ ਤਾਂ ਬੜੀ ਗੂੜੀ ਹੈ, ਪੰਜਾਬੀ ਇੰਨੀ ਗੂੜੀ ਹੈ, ਸੋ ਲੱਗਦਾ ਕਰਕੇ ਤਰੱਕੀਆਂ ਕਰਕੇ ਤਰੱਕੀਆਂ. Thank you so much. Thank you, ji. All right. Thank you so much. Thank you, ji. ਬਹੁਤ ਬਹੁਤ ਸ਼ੁਕਰੀਆ ਧੰਨਵਾਦ. ਦੇਖੋ ਇਹਨੂੰ ਖੁਸ਼ੀ ਵੀ ਹੁੰਦੀ ਹੈ. ਦੇਖੋ ਕਿ ਪੰਜਾਬੀ ਕਹਿੰਦੇ ਨਾ ਪੰਜਾਬੀ ਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਤੇ ਮੀਟੀਆਂ ਖਿਲਾਰੇ ਫਿਰੇ ਬੁੱਲੇ ਦੀ ਏ ਕਾਫੀ ਏ ਕਿਨੇ ਤੇਰਾ ਲਾ ਲਿਆ ਸ਼ਿੰਗਾਰ. ਖੁਸ਼ੀ ਹੁੰਦੀ ਹੈ ਕਿ ਜਦੋਂ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਪੰਜਾਬੀ ਕਲਚਰ ਨੂੰ ਜਦੋਂ ਅਸੀਂ ਇਮਬਰੇਸ ਕਰਦੇ ਹਾਂ. ਇਟਸ ਵੈਰੀ ਗੁੱਡ. 2:55 ਹੋ ਚੁੱਕੇ ਨੇ, ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ. ਐਂਡ ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ. ਹਲੇ ਪਿਕਚਰ ਬਾਕੀ ਹੈ ਮੇਰੇ ਦੋਸਤ, ਪੰਜਾਬ ਤੋਂ ਚੋਣਵੀਆਂ ਖਾਸ ਖਬਰਾਂ ਵੀ ਲੈ ਕੇ ਹਾਜ਼ਰ ਹੋਵਾਂਗੇ, ਪਰੰਤੂ ਇੱਕ ਨਿੱਕੀ ਜੀ ਪਿਆਰੀ ਜੀ ਬ੍ਰੇਕ ਤੋਂ ਬਾਅਦ.
7: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320.
8: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
9: ਇੰਤਜ਼ਾਰ ਹੁਣ ਖਤਮ ਹੋਇਆ. ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ. ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇਨ 10 ਅਤੇ ਹਾਈਵੇਨ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ. ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ. ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ. ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ.
0: ਆਓ ਫਿਰ ਤੁਹਾਨੂੰ ਅਜਿਹੇ ਸੁਪਰ ਸਟਾਰ ਨਾਲ ਮਿਲਾਉਂਦੇ ਹਾਂ ਜੋ ਕਿ ਹੋਮ ਲਾਈਫ ਸੁਪਰ ਸਟਾਰ ਦੇ ਨਾਲ ਕੰਮ ਕਰਦੇ ਨੇ ਐਜ਼ ਅ ਬ੍ਰੋਕਰ. ਟੀਮ ਮਨਜੀਤ ਦੇ ਮਨਜੀਤ ਸਿੰਘ, ਘਰ ਖਰੀਦਣਾ, ਵੇਚਣਾ, ਲਿਸਟ ਕਰਨਾ ਚਾਹੁੰਦੇ ਹੋ ਤਾਂ ਭਾਉ ਦਾ ਸਿੱਕਾ ਚੱਲਦਾ ਹੈ. ਕਮਿਊਨਿਟੀ ਤੋਂ ਲੰਬੇ ਅਰਸੇ ਤੋਂ ਸੇਵਾ ਕਰਦੇ ਆ ਰਹੇ ਮਨਜੀਤ ਸਿੰਘ. ਫੋਨ ਨੰਬਰ 416-716-7653 ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ www.teammanjeet.ca.
10: ਪੀਲ ਰੀਜਨਲ ਕੌਂਸਲ ਦੀ 26 October ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 and 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ. ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 and 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ. ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ. ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784.
0: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ. ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ. ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ. ਅੱਜ ਹੀ ਕਾਲ ਕਰੋ 1-888-8956 ਜਾਂ 416-474-6836. Oracle Construction, strong foundations, lasting results.
11: bed, dining table, sofa. Kar le lena ya dena tohfa.
12: High end design and quality, yani High Point Furniture. Custom made, Canadian made, imported furniture le aaj hi visit karo High Point Furniture.
11: 7550 Kimball Street, Mississauga. Call 647-382-5500.
8: कटारिया टूर्स एंड ट्रैवल दुनिया दे किसी भी देश जान वास्ते हवाई सफर दे प्रबंधा दे नाल पीआर कार्ड कैनेडियन सिटीजन या ओसीआई ली अप्लाई करन दे नाल विजिटर टूरिस्ट या सुपर वीजा दी इनसोर्स करोना चाहुंदे हो तां मिलो कटारिया टूर्स एंड ट्रैवल 2883 डाई रोड एट एयरपोर्ट रोड 4550 इवनस रोड जून 12 इन ब्रैम्पटन और कॉल अवतार कटारिया 9056781200 9056781200 कटारिया टूर एंड ट्रैवल नोट करो कि जेकर तुसी अपने घर जा बिजनेस अदारे दे विच प्रोफेशनल पेंट द्वारा पेंट करवाना चाहुंदे हो ता चेती रखो गिल हाउस पेंटिंग जो तुहाडे घर दे विच पेंट तो पहला हर एक कोना प्रॉपर तरीके नाल कवर करदे हन वाजिब रेट अते समय सिर काम करवाउण लई
13: दिस इज CJMR द वॉइस ऑफ द सिटी पार्ट ऑफ व्हाइट ओक्स कम्युनिकेशंस ग्रुप योर ट्रस्टेड लोकल रेडियो प्रोवाइडर फॉर मोर देन 70 इयर्स
8: 960 गिल हाउस पेंटिंग
14: ब्रैम्पटन वाले तैयार हो जाओ बुलट मोटरसाइकिल जीतन लई क्योंकि तुहाडे शहर विच नवे ग्रोसरी स्टोर अनाज मार्ट दी हो रही है ग्रैंड ओपनिंग
15: आज ही अनाज मार्ट ते आओ $100 दी शॉपिंग करो ते लकी ड्रॉ विच एंट्री पाओ ते तुसी जीत सकदे हो रॉयल एनफील्ड मोटरसाइकिल LED टीवी एयर फ्रायर ते होर भी बहुत सारे एक्साइटिंग प्राइजेस
14: विजिट अनाज मार्ट 6141 मेफील्ड रोड यूनिट 42A ब्रैम्पटन कॉल 9059288557
16: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
7: Shahar di awaz, dilan di pukar. Your city, your voice, your radio star. Aa gaya fer to ik var. Tuhada apna CJMR 1320. CJMR 1320.

0: शहर दी आवाज दिला दी पुकार योर सिटी योर वॉइस योर रेडियो स्टार आ गया फेर तो एक बार तुहाडा अपना CJMR 1320 CJMR 1320
1: तुसी सुन रहे हो चावला न्यूज नेटवर्क टोरंटो CNN टोरंटो
2: लो जी एक बार फिर तो स्वागत है प्रोग्राम दे विच ते मैं हां ताडा दोस्त होस्ट अर्श चावला आओ फिर तुहानू हुण पंजाब दा एक टूर भाव रीमा जी स्टैंड बाय लैके हाजिर ने पंजाब तो चुनवियां खास खबर जिस नू विशेष तौर ते फेयर प्राइस ट्रक रिपेयर सेंटर तो हैपी पटियाला ते सुखा ढेसी वीर हुणा वालों स्पॉन्सर किया जाता है इंजन रीबिल्ड ट्रांसमिशन रीबिल्ड या रिपेयर करवाना हो DPF की क्लीनिंग करवानी हो बाबा बोर्ड ने जी इंजन अते ट्रांसमिशन रीबिल्डिंग दे विच अगर तुहाडे को पैसे थोड़े जे हैगे ने हौली हौली किश्तां दे विच भी पेमेंट प्लान तुहानू बना के दिंदे ने फेयर प्राइस ट्रक रिपेयर सेंटर तो हैपी बडियाल अते वीर सुखा ढेसी वन गुड मार्क प्लेस इटोबिको 6477069257 HK Movers ਅਤੇ ਸਟੋਰੇਜ ਤੋਂ ਵੀਰ ਹਰਮਿੰਦਰ ਹੈਰੀ ਜੀ ਹੁਣਾਂ ਵੱਲੋਂ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕੀਤਾ ਜਾਂਦਾ ਹੈ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਤੁਸੀਂ ਸਮਾਨ ਮੂਵ ਕਰਾਉਣਾ ਹੋਵੇ ਲੌਂਗ ਡਿਸਟੈਂਸ ਭਾਵ ਪ੍ਰੋਵਿੰਸ ਟੂ ਪ੍ਰੋਵਿੰਸ ਜਾ ਰਹੇ ਹੋ ਕੱਲੀ ਲੇਬਰ ਚਾਹੀਦੀ ਹੈ ਕਾਰਗੋ ਦੇ ਵਾਸਤੇ ਤੁਸੀਂ ਸਰਵਿਸਿਜ਼ ਚਾਹੁੰਦੇ ਹੋ ਜਾਂ ਕੁਝ ਕੀਮਤੀ ਸਮਾਨ ਜਿਸ ਨੂੰ ਤੁਸੀਂ ਸਪੈਸ਼ਲੀ ਪੈਕ ਕਰਾਉਣਾ ਚਾਹੁੰਦੇ ਹੋ ਕੂੜਾ ਭਾਵ ਜੰਕ ਰਿਮੂਵਲ ਤਾਂ HK ਮੂਵਰਸ ਐਂਡ ਸਟੋਰੇਜ ਦੇ ਵੀਰ ਹਰਮਿੰਦਰ ਸਿੰਘ ਹੈਰੀ ਜੀ ਨੂੰ ਕਾਲ ਕਰ ਲਿਓ 416-524-6704 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਕੰਗ ਸਵੀਟ ਮਹਿਲ ਦੀ ਕੇਟਰਿੰਗ ਦੇ ਨਾਲ ਲੋਕ ਕਹਿੰਦੇ ਨੇ ਕਿ ਕਿੱਥੇ ਕਰੀਏ ਪਾਰਟੀ ਸਵੀਟ ਮਹਿਲ ਦੇ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਤੇ 1133 ਕੁਐਡਸਟੋਨ ਰੋਡ ਵਾਨ ਦੇ ਵਿਚ ਨੰਬਰ ਟੂ ਬੁੱਕ ਫੋਰ 2027 ਦੀਆਂ ਬੁਕਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਫੁੱਲੀ ਰੈਨੋਵੇਟਡ ਹਾਲ 416-433-9191 ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਜੀ ਕਹਿੰਦੇ ਨੇ ਕਿ ਅਗਰ ਤੁਹਾਡੀ ਬੇਸਮੈਂਟ ਦੇ ਵਿਚ ਲੀਕੇਜ ਹੋ ਰਹੀ ਹੈ ਭਾਵ ਪਾਣੀ ਟਿਪ ਟਿਪ ਟਿਪ ਟਿਪ ਟਿਪ ਚੋ ਰਿਹਾ ਹੈ ਜੀ 25 ਸਾਲ ਦੀ ਵਾਰੰਟੀ ਤੇ 25 ਸਾਲ ਦੀ ਗਰੰਟੀ ਦੇ ਨਾਲ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਨੂੰ ਕਰੋ ਕਾਲ ਜਿੱਥੇ ਇਕ ਇੰਜੈਕਸ਼ਨ ਲੈ ਕੇ ਆਉਂਦੇ ਨੇ ਸਪੈਸ਼ਲ ਇਪੋਕਸੀ ਇੰਜੈਕਸ਼ਨ ਲਾਉਂਦੇ ਨੇ ਉਸ ਏਰੀਏ ਦੇ ਵਿਚ ਜਿੱਥੋਂ ਲੀਕੇਜ ਹੁੰਦੀ ਹੈ ਤੁਹਾਨੂੰ ਗਰੰਟੀ ਵਾਰੰਟੀ ਦੇਣਗੇ ਪੂਰੀ ਬੈਸਟ ਰੈਨੋਵੇਸ਼ਨ ਅਪ ਟੂ 25 ਈਅਰਸ ਵਾਰੰਟੀ ਅਵੇਲੇਬਲ ਕਾਲ ਸਤਵਿੰਦਰ 416-451-4565 ਤੇ ਕਾਲ ਕਰ ਸਕਦੇ ਹੋ ਸਮੋਸਾ ਐਂਡ ਸਵੀਟ ਫੈਕਟਰੀ ਦੀਆਂ ਕਿਆ ਬਾਤਾਂ ਨੇ ਜੀ ਭਾਜੀ ਤਿਆਰ ਕਰਾਉਣੀ ਹੋਵੇ ਹੁਣ ਤਾਂ ਹਰਪਾਲ ਜੀ ਕਹਿੰਦੇ ਨੇ ਕਿ ਦੀਵਾਲੀ ਦੇ ਮੌਕੇ ਤੇ ਇਸ ਵਾਰ ਤਾਂ ਬੱਲੇ ਬੱਲੇ ਕਰਾ ਦੇਣੀ ਹੈ ਸਮੋਸਾ ਐਂਡ ਸਵੀਟ ਫੈਕਟਰੀ ਵਾਲੇ ਨੇ ਲੋਕ ਐਕਸਾਈਟਿਡ ਨੇ ਇਸ ਮਿਠਾਈ ਮੇਲੇ ਲਈ ਤੇ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਨੇ ਜੀ ਸਮੋਸਾ ਐਂਡ ਸਵੀਟ ਫੈਕਟਰੀ ਭਾਜੀ ਦੀ ਡਾਈਨ ਇਨ ਟੇਕ ਆਊਟ ਕੇਟਰਿੰਗ ਫੁੱਲ ਕਰਾਉਣਾ ਹੋਵੇ ਸਮੋਸਾ ਐਂਡ ਸਵੀਟ ਫੈਕਟਰੀ ਦੀਆਂ ਵੱਖ ਵੱਖ ਲੋਕੇਸ਼ਨ ਜਾ ਕੇ ਵਿਜ਼ਿਟ ਕਰ ਸਕਦੇ ਹੋ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੀਰ ਅਵਤਾਰ ਕਟਾਰੀ ਜੀ ਖ਼ਬਰਾਂ ਦੇ ਵਿਸ਼ੇਸ਼ ਬੁਲੇਟਿਨ ਨੂੰ ਸਪਾਂਸਰ ਕਰ ਰਹੇ ਹਨ OCI PR ਕਾਰਡ ਪਾਸਪੋਰਟ ਰਿਨਿਊਅਲ ਸਿਟੀਜ਼ਨਸ਼ਿਪ ਕਿਸੇ ਵੀ ਮੁਲਕ ਦਾ ਵੀਜ਼ਾ ਕਟਾਰੀਆ ਟੂਰ ਐਂਡ ਟਰੈਵਲ 9056781200 ਤੇ ਆਓ ਫਿਰ ਉਨ੍ਹਾਂ ਦੇ ਸਪਾਂਸਰਸ਼ਿਪ ਦੇ ਨਾਲ ਉਨ੍ਹਾਂ ਦੇ ਸਹਿਯੋਗ ਦੇ ਨਾਲ ਪੇਸ਼ ਨੇ ਪੰਜਾਬ ਤੋਂ ਰੀਮਾ ਜੀ ਲੈ ਕੇ ਹਾਜ਼ਰ ਨੇ ਚੋਣਵੀਆਂ ਖਾਸ ਖ਼ਬਰਾਂ
3: ਖ਼ਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ ਮੈਂ ਹਾਂ ਚਰਨਜੀਤ ਜੋਗੀ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖ਼ਬਰਾਂ ਤੇ 1 ਅਕਤੂਬਰ ਨੂੰ ਇੱਕ ਵਾਰ ਮੁੜ ਤੋਂ ਹੋਏਗੀ ਫੋਨਾਂ ਦੇ ਵਿਚ ਟੂੰ ਟੂੰ ਔਰਤਾਂ ਦੇ ਖਾਤਿਆਂ ਦੇ ਵਿਚ ਆਉਣਗੇ ਹਜ਼ਾਰ ਹਜ਼ਾਰ ਰੁਪਏ ਪੰਜਾਬ ਅਕਾਲੀ ਭਾਜਪਾ ਗੱਠਜੋੜ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਵੱਡਾ ਬਿਆਨ ਬੋਲੇ ਸਮਝੌਤਾ ਹੋਏਗਾ ਤਾਂ ਬਰਾਬਰੀ ਦਾ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਵਿਚ ਵੀ ਲੜੇਗਾ ਵਿਧਾਨ ਸਭਾ ਚੋਣਾਂ ਬਲਵਿੰਦਰ ਸਿੰਘ ਭੂੰਦੜ ਨੇ ਆਗੂਆਂ ਨੂੰ ਤਿਆਰੀ ਕਰਨ ਲਈ ਆਖਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਬੱਬੀਹਾ ਗੈਂਗ ਦਾ ਨਾਮ ਬੋਲਿਆ ਹੁਣ ਖ਼ਬਰਾਂ ਤਫਸੀਲ ਦੇ ਨਾਲ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਹਰ ਕਿਸੇ ਦਾ ਚਿਹਰਾ ਖਿੜ ਗਿਆ ਹੈ ਗੌਰਤਲਬ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਵਿਚ ਹੋਏ ਚੋਣ ਪ੍ਰਚਾਰ ਵਾਲੇ ਵਿਸ਼ਾਲ ਪ੍ਰੋਗਰਾਮ ਦੇ ਦੌਰਾਨ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਆਉਂਦੀ 1 ਅਕਤੂਬਰ ਨੂੰ ਇੱਕ ਵਾਰ ਮੁੜ ਤੋਂ ਫੋਨਾਂ ਦੀ ਟੂੰ ਟੂੰ ਹੋਏਗੀ ਔਰ ਔਰਤਾਂ ਦੇ ਖਾਤਿਆਂ ਦੇ ਵਿਚ ਪੈਸੇ ਟਰਾਂਸਫਰ ਕੀਤੇ ਜਾਣਗੇ। ਮੁੱਖ ਮੰਤਰੀ ਨੇ ਸਾਫ ਕੀਤਾ ਕਿ ਇਸ ਵਾਰ ਔਰਤਾਂ ਨੂੰ ਇਕੱਠੇ 3 ਮਹੀਨਿਆਂ ਦੀ ਰਕਮ ਭੇਜੀ ਜਾਵੇਗੀ। ਇਸ ਦੌਰਾਨ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਰੇ ਵਿਰੋਧੀ ਆਗੂਆਂ ਅਤੇ ਉਨ੍ਹਾਂ ਦੇ ਘਰਦਿਆਂ ਨੇ ਵੀ ਇਨ੍ਹਾਂ ਯੋਜਨਾਵਾਂ ਦੇ ਲਈ ਫਾਰਮ ਭਰੇ ਨੇ, ਪਰ ਉਹ ਇਸ ਬਾਰੇ ਖੁੱਲ੍ਹ ਕੇ ਕੁਝ ਵੀ ਬੋਲ ਨਹੀਂ ਸਕਦੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਵਿਚ 20ਵੇਂ ਸਾਲਾਨਾ ਰੋਜ਼ਗਾਰ ਮੇਲੇ ਦੇ ਵਿਚ ਸ਼ਾਮਲ ਹੋਣ ਪਹੁੰਚੇ। ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦੇ ਵਿਚ ਆਯੋਜਿਤ 20ਵਾਂ ਰੋਜ਼ਗਾਰ ਮੇਲਾ ਸੀ। ਇਸ ਮੁਹਿੰਮ ਤਹਿਤ ਹੁਣ ਤੱਕ ਦੇਸ਼ ਭਰ ਦੇ ਵਿਚ 12 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਨੇ। ਦੇਸ਼ ਭਰ ਦੇ ਵਿਚ 51,000 ਤੋਂ ਵੱਧ ਨਵੇਂ ਨਿਯੁਕਤੀ ਪੱਤਰ ਵੰਡੇ ਗਏ ਨੇ। ਹਰਦੀਪ ਸਿੰਘ ਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਸੰਭਾਵੀ ਸੀਟਾਂ ਦੀ ਵੰਡ ਅਤੇ ਗਠਜੋੜ ਦੇ ਸਵਾਲ ਤੇ ਸਪਸ਼ਟ ਰੁੱਖ ਅਪਣਾਉਂਦਿਆਂ ਕਿਹਾ ਕਿ ਜੇਕਰ ਭਵਿੱਖ ਦੇ ਵਿਚ ਗਠਜੋੜ ਬਣਦਾ ਤਾਂ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਅਕਾਲੀ ਦਲ ਹੁਣ ਵੱਡੇ ਭਰਾ ਦੀ ਭੂਮਿਕਾ ਨਹੀਂ ਨਿਭਾਏਗਾ ਅਤੇ ਬੀਜੇਪੀ 22 ਸੀਟਾਂ ਤੇ ਚੋਣ ਵੀ ਨਹੀਂ ਲੜੇਗੀ। ਉਨ੍ਹਾਂ ਨੇ ਕਿਹਾ ਕਿ ਜਿਵੇਂ ਪਹਿਲਾਂ ਹੁੰਦਾ ਸੀ ਉਸ ਤਰ੍ਹਾਂ ਨਹੀਂ ਹੋਏਗਾ। ਹੁਣ ਕੋਈ ਵੀ ਸਮਝੌਤਾ ਪੂਰੀ ਸਮਾਨਤਾ ਤੇ ਬਰਾਬਰੀ ਦੇ ਆਧਾਰ ਤੇ ਹੋਏਗਾ।
4: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
3: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪਾਰਟੀ ਦੇ ਹਰਿਆਣਾ ਇੰਚਾਰਜ ਬਲਵਿੰਦਰ ਸਿੰਘ ਭੁੰਦੜ ਵੱਲੋਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਹਰਿਆਣਾ ਦੇ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਲਈ ਪਾਰਟੀ ਦੀ ਜ਼ਮੀਨ ਤਿਆਰ ਕਰਨ ਦਾ ਸੱਦਾ ਦੇ ਦਿੱਤਾ। ਉਹ ਇਸ ਸਾਲ ਸੂਬੇ ਦੇ ਵਿਚ ਪਾਰਟੀ ਵੱਲੋਂ ਵੱਡੇ ਪੱਧਰ ਤੇ ਸੰਗਠਨਾਤਮਕ ਫੇਰਬਦਲ ਕਰਨ ਤੋਂ ਬਾਅਦ ਹਰਿਆਣਾ ਦੇ ਪਾਰਟੀ ਆਗੂਆਂ ਤੇ ਵਰਕਰਾਂ ਦੀ ਪਹਿਲੀ ਸੂਬਾ ਪੱਧਰੀ ਮੀਟਿੰਗ ਕਰਨ ਦੇ ਲਈ ਹਰਿਆਣਾ ਪਹੁੰਚੇ ਸਨ। ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਇਕਾਈਆਂ ਪੂਰੇ ਦੇਸ਼ ਦੇ ਵਿਚ ਨੇ, ਹਾਲਾਂਕਿ ਪਿਛਲੇ ਸਾਲਾਂ ਦੇ ਦੌਰਾਨ ਵੱਖ ਵੱਖ ਕਾਰਨਾਂ ਕਰਕੇ

0: ਰਿਕਾਲ ਤੇ ਵਾਇਸ ਨੋਟ ਪ੍ਰਾਪਤ ਹੋਏ ਨੇ। ਕਾਲ ਕਰਨ ਵਾਲੇ ਨੇ ਖੁਦ ਨੂੰ ਬੰਬੀਹਾ ਗੈਂਗ ਦਾ ਮੈਂਬਰ ਦਸਦਿਆਂ ਵਿੱਕੀ ਨੂੰ ਚੇਤਾਵਨੀ ਦਿੱਤੀ ਕਿ ਉਹ ਸਵਰਗੀ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਅਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਦੇ ਬਾਰੇ ਕੋਈ ਬਿਆਨਬਾਜ਼ੀ ਨਾ ਕਰੇ। ਇਸ ਸਬੰਧੀ ਪਿੰਡ ਨੰਗਲ ਖੁਰਦ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਮਾਨਸਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਨੇ। ਉਨ੍ਹਾਂ ਨੇ ਕਿਹਾ ਕਿ ਉਹ ਕਦੇ ਵੀ ਮੂਸੇਵਾਲਾ ਜਾਂ ਉਸਦੇ ਪਰਿਵਾਰ ਦੇ ਵਿਰੁੱਧ ਨਹੀਂ ਬੋਲੇ, ਪਰ ਹਾਲ ਹੀ ਦੇ ਵਿਚ ਉਹ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਦਿੱਤੇ ਕੁਝ ਬਿਆਨਾਂ ਦਾ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਨਾ ਸਿਰਫ ਆਪਣੇ ਲਈ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ, ਸਗੋਂ ਪੁਲਿਸ ਨੂੰ ਬਲਕੌਰ ਸਿੰਘ ਅਤੇ ਸ਼ਗਨਪ੍ਰੀਤ ਦੇ ਫੋਨ ਰਿਕਾਰਡ ਦੀ ਜਾਂਚ ਕਰਨ ਦੀ ਵੀ ਅਪੀਲ ਕੀਤੀ ਹੈ। ਵਿੱਕੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੂਸਰੇ ਫੋਨ ਤੇ ਵਟਸਐਪ ਕਾਲ ਰਿਕਾਰਡ ਕਰ ਲਈ ਸੀ ਜੋ ਵਾਇਸ ਨੋਟ ਸਮੇਤ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਲ ਕਰਨ ਵਾਲੇ ਨੇ ਮੈਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਮੂਸੇਵਾਲਾ ਜਾਂ ਉਸਦੇ ਪਰਿਵਾਰ ਦੇ ਖਿਲਾਫ ਬੋਲੇ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਉਸ ਨੇ ਕਿਹਾ ਮੇਰੇ ਪਰਿਵਾਰ ਨੂੰ ਵੀ ਧਮਕਾਇਆ ਗਿਆ, ਜੇ ਟ੍ਰੇਲਰ ਦੇਖਣਾ ਤਾਂ ਉਹ ਤੁਰੰਤ ਦਿਖਾ ਦੇਵੇਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ। ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟ੍ਰੈਵਲ 2883 ਡੈਡ ਰੋਡ ਐਟ ਏਅਰਪੋਰਟ ਰੋਡ 4550 ਈਬ ਨਜ਼ਰੋ ਜੂਨ 12 ਇਨ ਬ੍ਰੈਂਪਟਨ ਔਰ ਕਾਲ ਅਵਤਾਰ ਕਟਾਰੀਆ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲੇਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5059। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ। ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1800-567-HURT-4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ।

0: Mithaiyan, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Sukha Kang 416-679-9191.
1: Sweet Mahal.
2: Peel Regional Council di 26 October nu ho rahi election mokke Brampton de ward 9 ate 10 ton ummeedwar Satpal Singh Jol da naam yaad rakhna zaruri hai. School board de trustee vajon Satpal Singh Jol diyan misali sevaavan to lokan de manan vich tasalli di lehar hai jis karke ward 9 te 10 de vasni regional councillor vajon Satpal Singh Jol di jit yakini bana rahe han. Lokan diyan samasyaavan hal karan layi Satpal Singh ਜੋਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784
3: ਨੋਟ ਕਰੋ ਕਿ ਜੇਕਰ ਤੁਸੀਂ ਆਪਣੇ ਘਰ ਜਾਂ ਬਿਜ਼ਨਸ ਅਦਾਰਿਆਂ ਦੇ ਵਿੱਚ ਪ੍ਰੋਫੈਸ਼ਨਲ ਪੇਂਟ ਦੁਆਰਾ ਪੇਂਟ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਗਿੱਲ ਹਾਊਸ ਪੇਂਟਿੰਗ ਜੋ ਤੁਹਾਡੇ ਘਰ ਦੇ ਵਿੱਚ ਪੇਂਟ ਤੋਂ ਪਹਿਲਾਂ ਹਰ ਇੱਕ ਕੋਨਾ ਪ੍ਰੋਪਰ ਤਰੀਕੇ ਨਾਲ ਕਵਰ ਕਰਦੇ ਹਨ ਵਾਜਬ ਰੇਟ ਅਤੇ ਸਮੇਂ ਸਿਰ ਕੰਮ ਕਰਵਾਉਣ ਲਈ ਅਤੇ ਐਸਟੀਮੇਟ ਬਿਲਕੁਲ ਫ੍ਰੀ ਲੈਣ ਲਈ ਕਾਲ ਕਰੋ ਕਮਲ ਗਿੱਲ 647-833-5960 647-833-5960 ਗਿੱਲ ਹਾਊਸ ਪੇਂਟਿੰਗ
4: Bed, dining table, sofa. Kar le lena ya dena tohfa.
5: High-end design and quality, yani High Point Furniture. Custom-made, Canadian-made, imported furniture le aaj hi visit karo. High Point Furniture.
4: 7550 Kimball Street, Mississauga. Call 647-382-5500.
6: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ

0: Real news, real impact. Showing you real world. CJMR 1320. CJMR 1320. The voice of the city.
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
2: ਸਵਾਗਤ ਹੈ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਦੇ ਵਿੱਚ। ਤਕਰੀਬਨ 3:29 ਹੋ ਚੁੱਕੇ ਨੇ ਜੀ, ਤੇ ਆਓ ਫਿਰ ਹੁਣ ਕੁਛ ਚੋਣਵੀਆਂ ਖਾਸ ਖਬਰਾਂ, ਲੋਕਲ ਤੁਹਾਡੇ ਸ਼ਹਿਰ ਦੇ ਵਿੱਚ ਕੀ ਕੁਛ ਹੋ ਰਿਹਾ, ਕੀ ਕੁਛ ਵਾਪਰ ਰਿਹਾ, ਚਾਵਲਾ ਨਿਊਜ਼ ਨੈਟਵਰਕ ਦੇ ਵਿੱਚ ਪੇਸ਼ ਕਰੀਏ। ਇਨ੍ਹਾਂ ਖਬਰਾਂ ਨੂੰ ਵਿਸ਼ੇਸ਼ ਤੌਰ ਤੇ ਸਵੀਟ ਮਹਿਲ ਤੋਂ ਸੁਖਰਾਜ ਕੰਗ ਜੀ ਉਨ੍ਹਾਂ ਵੱਲੋਂ, ਅਸ਼ੋਕ ਜੁਲਰਸ ਤੋਂ ਰਾਜੂ ਜੀ, ਅਤੇ ਪ੍ਰੋਗਰਾਮ ਨੂੰ ਇਸ ਹਿੱਸੇ ਨੂੰ ਹਾਈ ਪੁਆਇੰਟ ਫਰਨੀਚਰ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ। ਇਹ ਆਕਾਸ਼ ਵਾਣੀ 1320 AM ਹੈ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਅਰਸ਼ ਚਾਵਲਾ, ਤੇ ਆਓ ਫਿਰ ਕੁਛ ਚੋਣਵੀਆਂ ਖਾਸ ਖਬਰਾਂ। ਸਟੋਵੈਲ ਦੇ ਇਕ ਆਦਮੀ ਨੂੰ ਚਾਰਜ ਕੀਤਾ ਗਿਆ ਮਰਡਰ ਦੇ ਤਹਿਤ। ਫੇਟਲ ਡੌਨ ਮਿਲਸ ਦੇ ਵਿਚ ਚਲੀਆਂ ਗੋਲੀਆਂ। 23 ਸਾਲ ਦੇ ਇਸ ਆਦਮੀ ਨੂੰ ਮਰਡਰ ਚਾਰਜਿਸ ਇਨ ਕਨੈਕਸ਼ਨ ਵਿਦ ਅ ਸ਼ੂਟਿੰਗ ਜਿਹੜੀ ਡੌਨ ਮਿਲਸ ਦੇ ਉਤੇ ਪਿਛਲੇ ਲਾਸਟ ਵੀਕਐਂਡ ਵਾਪਰੀ ਸੀ। ਇਨਵੈਸਟੀਗੇਸ਼ਨ ਦੇ ਮੁਤਾਬਕ 4:30 September 13 ਨੂੰ ਦੋ ਆਦਮੀ ਸੈਪਰੇਟ ਗੱਡੀਆਂ ਦੇ ਵਿਚ ਲਾਰੈਂਸ ਐਵਨਿਊ ਈਸਟ ਅਤੇ ਅੰਡਰ ਹਿਲ ਡਰਾਈਵ ਏਰੀਆ ਦੇ ਵਿਚ ਉਨ੍ਹਾਂ ਨੂੰ ਇਕ ਗੱਡੀ ਦੇ ਵਿਚ ਗੋਲੀਆਂ ਚਲੀਆਂ, ਜਿਸ ਦੇ ਵਿਚ ਰਾਘਵ ਸ਼ਰਮਾ 27 ਸਾਲ ਦਾ ਕੈਲੇਡਨ ਦਾ ਰਹਿਣ ਵਾਲਾ ਇਹ ਵਿਅਕਤੀ ਉਸ ਨੂੰ ਹਾਸਪਿਟਲ ਦੇ ਵਿਚ ਲਿਜਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਚੁੱਕੀ ਸੀ। 25th ਹੋਮਸਾਈਡ ਟੋਰਾਂਟੋ ਦੇ ਵਿਚ ਇਹ ਵਾਰਦਾਤ ਵਾਪਰੀ। ਡਿਟੈਕਟਿਵਸ ਨੇ ਕਿਹਾ ਕਿ ਤਾਹਿਰ ਮੀਆਨ, ਜੋ ਕਿ ਸਟੋਵਿਲ ਦੇ ਵਿਚ ਰਹਿਣ ਵਾਲੇ ਨੇ, ਜੋ ਡਿਟੈਕਟਿਵ ਨੇ, ਉਨ੍ਹਾਂ ਨੇ ਕਿਹਾ ਹੈ ਕਿ ਇਹ ਵਿਅਕਤੀ ਤਾਹਿਰ ਮੀਆਨ ਸਟੋਵਿਲ ਦਾ ਰਹਿਣ ਵਾਲਾ, ਉਸਨੇ ਪੁਲਿਸ ਨੂੰ ਆਪਣੇ ਆਪ 19 September ਨੂੰ ਹਿਰਾਸਤ ਦੇ ਵਿਚ ਕਿਹਾ ਜਾ ਰਿਹਾ ਕਿ ਉਸਨੇ ਆਪਣੇ ਆਪ ਨੂੰ ਸਰੈਂਡਰ ਕੀਤਾ। ਹੁਣ ਇਹ ਤਾਹਿਰ ਮੀਆਨ ਕੌਣ ਹੈ, ਕਿ ਇਹ ਉਹੀ ਵਿਅਕਤੀ ਇਸਨੇ ਗੋਲੀਆਂ ਚਲਾਈਆਂ ਇਸ ਰਾਘਵ ਸ਼ਰਮਾ ਦੇ ਉੱਤੇ ਜਾਂ ਕੋਈ ਉਸਦਾ ਸਾਥੀ, ਇਹ ਹਾਲੇ ਖ਼ਬਰ ਕਲੀਅਰ ਨਹੀਂ ਹੈ, ਪਰੰਤੂ ਆਉਣ ਵਾਲੇ ਸਮੇਂ ਦੇ ਵਿਚ ਪੁਲਿਸ ਕੱਲ ਨੂੰ ਰਿਪੋਰਟ ਦੇਵੇਗੀ। 78-year-old ਆਦਮੀ ਪੁਲਿਸ ਅਤੇ ਉਸਦੇ ਫੈਮਿਲੀ ਮੈਂਬਰਸ ਉਸਨੂੰ ਲੱਭ ਰਹੀ ਹੈ। 78-year-old ਕਿਹਾ ਜਾ ਰਿਹਾ ਕਿ ਜੋ ਖਬਰਾਂ ਸਾਹਮਣੇ ਆਈਆਂ ਹੈ ਟੋਰਾਂਟੋ ਪੁਲਿਸ ਦੇ ਮੁਤਾਬਕ, ਡੇਵਿਡ ਨਾਮ ਦਾ ਇਹ ਵਿਅਕਤੀ ਜੋ ਕਿ ਲੇਕ ਓਨਟੇਰੀਓ ਦੇ ਸ਼ੋਰ ਲਾਈਨਸ ਦੇ ਉੱਤੇ ਲਾਸਟ ਨਜ਼ਰ ਆਇਆ, ਤੇ ਪੁਲਿਸ ਦੇ ਮੁਤਾਬਕ ਸ਼ਾਇਦ ਇਹ US ਕੋਸਟ ਗਾਰਡ ਭਾਵ US ਕਿਹਾ ਜਾ ਰਿਹਾ ਕਿ ਜੋ ਲੇਕ ਅਮੇਰਿਕਾ ਨੇ ਬਣਾਇਆ ਹੋਇਆ ਹੈ ਉਸ ਦੇ ਵਿਚ ਸ਼ਾਇਦ ਉਹਦੀ ਬੋਟ ਕ੍ਰਾਸ ਕਰ ਗਈ ਹੋਣੀ। ਡੇਵਿਡ ਇਨੀਸ਼ਲੀ ਕਿਹਾ ਜਾ ਰਿਹਾ ਕਿ 10 September ਨੂੰ ਲਾਸਟ ਦਿਖਾਇਆ ਗਿਆ ਜੀ ਹੰਬਰ ਰਿਵਰ ਨੀਅਰ ਸਾਊਥ ਕਿੰਗਸ ਵੇ ਏਰੀਆ, ਜੋ ਕਿ ਕੁਈਨਸ ਵੇ ਏਰੀਆ ਦੇ ਵਿਚ ਹੈ, ਐਂਡ ਉਸ ਤੋਂ ਬਾਅਦ ਉਸਦਾ ਜੋ ਬੋਟ ਹੈ ਜੀ ਉਹ ਨਜ਼ਰ ਪਾਇਆ ਨਹੀਂ ਗਿਆ। ਇਨਵੈਸਟੀਗੇਸ਼ਨ ਦੇ ਮੁਤਾਬਕ ਡੇਵਿਡ ਦਾ ਘਰ ਚੈੱਕ ਕੀਤਾ ਗਿਆ 15 September ਨੂੰ, ਜਿੱਥੇ ਪਤਾ ਲੱਗਾ ਕਿ ਉਹ ਬੋਟ ਦੇ ਉੱਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਚੱਲ ਰਿਹਾ ਸੀ, ਪਰੰਤੂ ਕੋਈ ਯਾਰ ਨਹੀਂ ਗਿਆ, ਸਿਰਫ ਇਕੱਲਾ ਹੀ ਗਿਆ ਸੀ। ਡੇਵਿਡ ਇਸ ਸਬਸਕ੍ਰਾਈਬਡ 5'8", ਕਾਲੇ ਬਾਲ, ਐਂਡ ਕਿਹਾ ਜਾ ਰਿਹਾ ਉਸਦੀ ਫੋਟੋ ਜਿਹੜੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਪਾ ਦਿੱਤੀ ਗਈ ਹੈ। 125 km ਦੀ ਰਫਤਾਰ ਦੇ ਨਾਲ EF0 ਸਟੋਰਮ ਜੋ 2 September ਨੂੰ ਆਇਆ ਸੀ, ਰੋਜਰ ਸਟੇਡੀਅਮ ਦੇ ਤਹਿਸ ਨਹਿਸ ਸੀਟਾਂ ਨੂੰ ਅੱਧੀਆਂ ਤੋੜ ਕੇ ਚਲਾ ਗਿਆ। ਨਾਰਦਰਨ ਟੋਰਾਂਟੋ ਪ੍ਰੋਜੈਕਟ NTP ਨੇ ਕਨਫਰਮ ਕੀਤਾ ਹੈ ਕਿ EF0 ਸਟੋਰਮ ਜੋ ਕਿ 2 September ਨੂੰ ਸਿਗਨੀਫਿਕੈਂਟ ਡੈਮੇਜ ਕਰਕੇ ਗਿਆ ਰੋਜਰ ਸਟੇਡੀਅਮ ਨੂੰ, ਜਿੱਥੇ ਕਾਫੀ ਸ਼ੋਜ਼ ਹਾਲੇ ਵੀ ਹੋਣੇ ਸੀ, ਪਰੰਤੂ ਇਸ ਟੋਰਨੇਡੋ ਅਫੈਕਟ ਦੇ ਨਾਲ ਕੁਛ ਕ ਸ਼ੋਜ਼ ਕੈਂਸਲ ਵੀ ਕੀਤੇ ਗਏ। 125 km ਦੀ ਰਫਤਾਰ ਦੇ ਨਾਲ 7 km ਲੌਂਗ ਇਹ ਜੋ ਆਊਟਡੋਰ ਕਾਨਸਰਟ ਵੈਨਿਊ ਬਣਾਇਆ ਗਿਆ ਸੀ ਕੁਛ ਸਮੇਂ ਲਈ, ਇਸ ਨੂੰ ਹੁਣ ਮੁਸ਼ਕਲਾਂ ਫੇਸ ਕਰਨੀਆਂ ਪੈ ਰਹੀਆਂ ਨੇ। ਹੁਣ ਕਿੰਨੇ ਸ਼ੋਜ਼ ਸਨ ਉਹ ਕੈਂਸਲ ਕੀਤੇ ਗਏ, ਕੀ ਇਹ ਦੁਬਾਰਾ ਬਣੇਗਾ ਕਿ ਨਹੀਂ ਰੱਬ ਜਾਣਦਾ, ਪਰੰਤੂ 5 ਸਾਲ ਲਈ ਇਹ ਬਣਿਆ ਸੀ। ਹੁਣ ਦੁਬਾਰਾ ਕੀ ਇਹ 50,000 ਕਪੈਸਿਟੀ ਵਾਲਾ ਵੈਨਿਊ ਜੋ ਕਿ ਲਾਈਵ ਨੇਸ਼ਨ ਨੂੰ ਕੁਛ ਸ਼ੋਜ਼ ਕੈਂਸਲ ਕਰਨੇ ਪਏ, ACDC ਦਾ ਕਾਨਸਰਟ ਕੈਂਸਲ ਕਰਨਾ ਪਿਆ, ਇਹ ਫਾਈਨਲ ਪਰਫਾਰਮੈਂਸ ਸੀ ਵੈਨਿਊ ਦਾ, ਕੀ ਇਹ ਹੁਣ ਮੰਨਿਆ ਗਿਆ ਕਿ ਇੱਕ ਅਨਸੇਫ ਵੈਨਿਊ ਹੈ? ਰਿਪੋਰਟਸ ਹਾਲੇ ਤੱਕ ਇਹੀ ਦੱਸ ਰਹੀਆਂ ਨੇ, ਪਰੰਤੂ ਜੋ ਇਹ ਟੈਂਪਰੇਰੀ ਵਾਸਤੇ ਬਣਿਆ ਹੋਇਆ ਸੀ, ਇੱਥੇ ਬਿਲਡਿੰਗਾਂ ਬਣਨੀਆਂ ਨੇ ਇਫ ਯੂ ਗਾਈਜ਼ ਨੋ, ਬਟ ਫਿਲਹਾਲ ਹੀ ਇਸ ਨੂੰ ਐਜ਼ ਅ ਸਟੇਡੀਅਮ ਬਣਾਇਆ ਗਿਆ। ਕੀ ਸਰਕਾਰ, ਕੀ ਟੋਰਾਂਟੋ ਦੇ ਟੈਕਸ ਪੇਅਰਸ ਇਸ ਖਰਚੇ ਨੂੰ ਝੇਲ ਪਾਉਣਗੇ ਕਿ ਨਹੀਂ, ਇਹ ਤਾਂ ਹੁਣ ਇਲੈਕਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ। ਉਧਰੋਂ 5 ਵਹੀਕਲਸ ਆਪਸ ਦੇ ਵਿਚ ਟਕਰਾਈਆਂ, ਇਕ ਮੇਜਰ ਐਕਸੀਡੈਂਟ ਹੋਇਆ ਜੀ ਗਾਰਡਨਰ ਐਕਸਪ੍ਰੈਸ ਵੇ ਦੇ ਉੱਤੇ, 5 ਵਹੀਕਲਸ, ਕੱਲ ਦੀ ਖ਼ਬਰ ਹੈ, ਸੈਟਰਡੇ ਰਾਤ ਨੂੰ ਇਹ ਖ਼ਬਰ ਸਾਹਮਣੇ ਆਈ ਸੀ, ਪਰੰਤੂ ਬਹੁਤ ਵੱਡਾ ਡਿਲੇਅ ਮਿਲਿਆ ਜੀ। ਜਰਾਰਡ ਸਟਰੀਟ ਈਸਟ ਅਤੇ ਡੌਨ ਵੈਲੀ ਪਾਰਕਵੇ ਦੇ ਏਰੀਆ ਦੇ ਵਿਚ ਐਟਲੀਸਟ 2 ਜਾਣਿਆਂ ਨੂੰ ਹਾਸਪਿਟਲ ਦੇ ਵਿਚ ਟਰਾਂਸਪੋਰਟ ਕੀਤਾ ਗਿਆ। ਨਾਨ ਲਾਈਫ ਥਰੈਟਨਿੰਗ ਇੰਜਰੀਜ਼ ਦੇ ਨਾਲ ਪੁਲਿਸ ਨੇ ਉਸ ਏਰੀਆ ਨੂੰ ਬਲੌਕ ਆਫ ਕੀਤਾ ਗਿਆ। ਵਾਰਨਿੰਗਸ ਆਨਲਾਈਨ ਵੀ ਪੇਸ਼ ਕੀਤੀਆਂ ਗਈਆਂ ਸੀ, ਬਿਕਾਜ਼ ਡਰਾਈਵਰਸ ਉਸ ਟਾਈਮ ਹਾਈਵੇ ਚੜ ਰਹੇ ਸੀ, ਉਨ੍ਹਾਂ ਨੂੰ ਯੂ ਟਰਨ ਕਰਨਾ ਪਿਆ। ਕਾਫੀ ਸਮੇਂ ਲਈ ਕਿਹਾ ਜਾ ਰਿਹਾ ਕਿ ਇਹ ਹਾਈਵੇ ਬੰਦ ਰਿਹਾ ਜੀ, ਪਰੰਤੂ ਹੁਣ ਦੁਬਾਰਾ ਤੋਂ ਖੁੱਲ ਚੁੱਕਾ ਹੈ। 40 ਤੋਂ ਵੱਧ ਵਹੀਕਲਸ ਦੇ ਵਿਚ ਚੋਰੀਆਂ ਕੀਤੀਆਂ ਗਈਆਂ ਅਕਰੋਸ ਮਿਸਿਸਾਗਾ, ਤੇ ਕੌਣ ਹੈ ਜੀ? ਇਹ ਹੈ ਇਕ ਔਰਤ, 33 ਸਾਲ ਦੀ ਇਹ ਔਰਤ ਨੇ 40 ਤੋਂ ਵੱਧ ਗੱਡੀਆਂ ਦੇ ਵਿਚ ਬ੍ਰੇਕ ਇਨ ਐਂਟਰ ਕੀਤਾ, ਖਾਸ ਕਰਕੇ ਮਿਸਿਸਾਗਾ ਦੇ ਵਿਚ। ਕਿਹਾ ਜਾ ਰਿਹਾ ਇਸ ਔਰਤ ਨੇ ਤਕਰੀਬਨ ਸ਼ੀਸ਼ੇ ਤੋੜ ਕੇ ਡੋਰਸ ਨੂੰ ਅਨਲੌਕ ਕਰਕੇ ਮਿਸਿਸਾਗਾ ਦੇ ਸਵੇਰੇ ਤੜਕੇ ਤੜਕੇ ਕੁਛ ਘਰਾਂ ਦੇ ਵਿਚ ਜਾ ਕੇ, ਗੱਡੀਆਂ ਦੇ ਵਿਚ ਜਾ ਕੇ ਕੀਮਤੀ ਸਮਾਨ ਕਹਿ ਲੋ ਕਿ ਚੋਰੀ ਕੀਤੇ। ਪੁਲਿਸ ਦੇ ਮੁਤਾਬਕ ਇਸ ਔਰਤ ਦਾ ਨਾਮ ਐਂਡਰੀਆ ਹੈ, ਸੀਡਰਬਰਗ, ਇਸਦਾ ਕੋਈ ਫਿਕਸਡ ਐਡਰੈਸ ਨਹੀਂ ਹੈਗਾ। 23 ਚਾਰਜਿਸ ਇਸ ਔਰਤ ਦੇ ਉੱਤੇ ਲੱਗ ਰਹੀਆਂ ਨੇ ਜੀ, ਐਂਡ ਇਨਵੈਸਟੀਗੇਸ਼ਨ ਦੇ ਮੁਤਾਬਕ ਇਹ 34-year-old ਇਹਦਾ ਪਾਰਟਨਰ ਖੋਡੀ ਲਾਉਡਨ ਦੇ ਨਾਲ ਵੀ ਇਹਦਾ ਨਾਮ ਜੁੜਿਆ ਹੋਇਆ ਹੈ ਜੀ। ਹੁਣ ਇਹ ਉਹੀ ਔਰਤ ਸੀ ਜਿਸਨੇ ਕੁਛ ਗੱਡੀਆਂ ਦੇ ਵਿਚ ਚੋਰੀ, ਵੇਖੋ 78-year-old, ਤੇ ਆਪ ਵੇਖੋ ਉਮਰਾਂ ਵੇਖੋ ਇਹਨਾਂ ਦੀਆਂ। ਖੈਰ ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ। ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ, ਜ਼ਰੂਰ ਸਾਨੂੰ ਕਾਲ ਕਰਕੇ ਦੱਸੋ। ਕਾਫੀ ਟਾਈਮ ਬਾਅਦ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ, 1320 ਮੁੜ ਵਾਪਸ ਆਕਾਸ਼ਵਾਣੀ ਦੀਆਂ ਲਹਿਰਾਂ ਤੇ ਆ ਚੁੱਕਾ ਜੀ। ਅਗੇਨ ਆਪਣਾ ਤੁਸੀਂ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਮੰਡੇ ਟੂ ਫਰਾਈਡੇ ਜਾਂ ਸੈਟਰਡੇ ਸੰਡੇ ਆਪਣਾ ਤੁਸੀਂ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਹੈ ਜੀ 416-303-1515 416-303-1515 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ 24 ਘੰਟੇ ਸੱਤੋ ਦਿਨ, ਨੰਬਰ 416-303-1515 416-303-1515

0: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
1: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾਅ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
0: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਪਟਨ। ਕਾਲ 905-928-8557।
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704 pe.
2: Visit 140 Advance Boulevard, Unit Number 10, Brampton.
4: Long distance moving specialist,
2: HK Movers.
5: HK Movers.
6: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: ओ हेलो यार, मेरा भी लोड लै जी, ट्रक फिर खड़ गया यार।
3: ओ भरावा, हैप्पी बडियाल ते सुखा ढेसी कोल जा ते ट्रक दी एक नंबर रिपेयर करा।
2: सच्ची?
3: ओ मुच्ची,
2: फेयर प्राइस ट्रक रिपेयर सेंटर दे हैप्पी बडियाल ते सुखा ढेसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
3: इना कोला सालां दा तजुर्बा।
2: हुन एड्रेस भी लिखा।
3: लै लिख ला, 1 गुड मार्क प्लेस, इटोबी कोक, यूनिट 5।
2: कॉल
4: 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 6476924 7 ਚੀਜ਼ ਦੱਸ ਦਈਏ ਕਿ ਇਹ ਦੇਖੋ 24 ਘੰਟੇ 7 ਦਿਨ ਚੱਲਣ ਵਾਲਾ 70 ਸਾਲ ਪੁਰਾਣਾ ਸਟੇਸ਼ਨ ਹੈ ਤੇ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਪ੍ਰੋਗਰਾਮਿੰਗ ਟਾਈਮਸ ਨੇ ਉਹ ਸਵੇਰੇ 10 ਤੋਂ 12 ਹੈ ਜੀ ਤੇ ਸ਼ਾਮ ਨੂੰ 6 ਤੋਂ ਲੈ ਕੇ 9 ਵਜੇ ਤੱਕ ਐਵਰੀ ਸੈਟਰਡੇ ਅਤੇ ਸੰਡੇ 1 ਵਜੇ ਤੋਂ ਲੈ ਕੇ 4 ਵਜੇ ਤੱਕ 1 PM to 4 PM ਵੀ ਆਰ ਹੇਅਰ ਫਾਰ ਯੂ ਗਾਇਜ਼ ਤੁਸੀਂ ਕੋਈ ਲਾਈਵ ਔਨ ਲੋਕੇਸ਼ਨ ਐਂਡ ਲਾਈਵ ਔਨ ਲੋਕੇਸ਼ਨ ਇਹ ਨਹੀਂ ਕਿ ਅਸੀਂ ਫੋਨ ਤੇ ਆ ਕੇ ਤੇ ਗੱਲਬਾਤ ਨੋ ਵੀ ਆਪਾਂ ਫੁੱਲ ਸੈਟਅਪ ਦੇ ਨਾਲ ਆਉਂਦੇ ਹਾਂ ਕਿ ਤੁਹਾਨੂੰ ਲੱਗੇ ਯਾਰ ਇਹਨੂੰ ਕਹਿੰਦੇ ਲਾਈਵ ਔਨ ਲੋਕੇਸ਼ਨ ਤੇ ਤਾਂ ਅੱਜ ਕੱਲ ਤਾਂ ਮਜ਼ਾਕ ਬਣਾ ਕੇ ਕਿ ਇਹਨੇ ਫੋਨਾਂ ਦੇ ਉੱਤੇ ਕਰਾ ਕੇ ਤੇ ਤੁਸੀਂ ਇੰਨੇ ਪੈਸੇ ਦਿੰਦੇ ਹੋ ਜੀ ਉਹਨਾਂ ਨੂੰ ਲਾਈਕ ਇੱਕ ਢੰਗ ਹੋਣਾ ਚਾਹੀਦਾ ਇੱਕ ਤਰੀਕਾ ਹੋਣਾ ਚਾਹੀਦਾ ਲਾਈਵ ਔਨ ਲੋਕੇਸ਼ਨ ਕਰਨ ਲਈ ਸੋ ਗਾਇਜ਼ ਇੱਕ ਵਾਰੀ ਸਾਨੂੰ ਅਜ਼ਮਾ ਕੇ ਦੇਖੋ ਇਹ 70 ਈਅਰਸ ਓਲਡ ਜਿਹੜਾ 70 ਸਾਲ ਪੁਰਾਣਾ ਪ੍ਰੋਗਰਾਮ 1320 AM ਤੇ ਤੁਸੀਂ ਸਾਨੂੰ ਸੁਣਦੇ ਹੋ ਮੁੜ ਵਾਪਸ ਆ ਚੁੱਕਾ ਜੀ ਕੁਆਲਿਟੀ ਦੇ ਨਾਲ ਮੈਨੂੰ ਐਂਡ ਜ਼ੋਰਾਂ ਸ਼ੋਰਾਂ ਦੇ ਨਾਲ ਐਂਡ ਫੁੱਲ ਫਲੈਜ ਤੁਹਾਡੇ ਨਾਲ ਸਾਡਾ ਜਿਹੜਾ ਮੇਨ ਸਟੂਡੀਓ ਹੈ ਉਹਦੀ ਜਿਹੜੀ ਗ੍ਰੈਂਡ ਓਪਨਿੰਗ ਬਹੁਤ ਜਲਦ ਕਰਾਂਗੇ ਡਿਕਸੀ ਅਤੇ ਡਰੂ ਦੇ ਉੱਤੇ ਮੇਨ ਡਿਕਸੀ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਅਸੀਂ ਤੁਹਾਡੇ ਵਾਸਤੇ ਹੁਣ ਵੱਡਾ ਸਾਰਾ ਬੋਰਡ ਵੀ ਲੱਗ ਗਿਆ ਜੀ ਤੁਸੀਂ ਅਗਰ ਲੰਘਦੇ ਵੜਦੇ ਜਾ ਰਹੇ ਹੋ ਤਾਂ ਜ਼ਰੂਰ ਫੋਟੋ ਖਿੱਚ ਕੇ ਸਾਨੂੰ ਭੇਜੋ ਇਹ ਡਿਕਸੀ ਅਤੇ ਡਰੂ ਦੀ ਇੰਟਰਸੈਕਸ਼ਨ ਤੇ ਸਾਡਾ ਹਾਈ ਐਂਡ ਦਾ ਜੋ ਸਟੇਸ਼ਨ ਹੈ ਉਹ ਬਣ ਰਿਹਾ ਜੀ ਐਂਡ ਮੈਂ ਇੱਕ ਵਾਰੀ ਫਿਰ ਤੋਂ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ ਨਵੇਂ ਨਵੇਂ ਹੋਸਟ ਜਾਂ ਪੁਰਾਣੇ ਹੋਸਟ ਇਸ 1320 ਤੇ ਆਉਣਾ ਚਾਹੁੰਦੇ ਨੇ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਨੇ ਜੀ ਤਾਂ ਜ਼ਰੂਰ ਤੁਸੀਂ ਸਾਡੀ ਟੀਮ ਨਾਲ ਸੰਪਰਕ ਪੈਦਾ ਕਰ ਸਕਦੇ ਹੋ 416-303-1515 ਤੇ ਮੇਰੇ ਨਾਲ ਮੀਟਿੰਗ ਸੈੱਟ ਕਰਕੇ ਅਸੀਂ ਕੁਛ ਇੱਕ ਨਵੇਂ ਨਵੇਂ ਹੋਸਟ ਵੀ ਇੰਟਰੋਡਿਊਸ ਕਰਾਂਗੇ ਕੁਛ ਪੁਰਾਣੇ ਹੋਸਟ ਸਾਡੇ ਪ੍ਰੋਗਰਾਮ ਦੇ ਉੱਤੇ ਆ ਰਹੇ ਨੇ ਵਾਪਸ ਐਂਡ ਕੁਛ ਨਵੇਂ ਨਾਮ ਸੋ ਨਾਮ ਦੀ ਝੜੀ ਕਾਫੀ ਲੋਕ ਸਾਨੂੰ ਪੁੱਛ ਰਹੇ ਨੇ ਕਿ ਕੌਣ ਕੌਣ ਆ ਰਿਹਾ ਜੀ ਬਸ ਦਿਲ ਥਾਮ ਕੇ ਬੈਠੀਏ ਕੁਛ ਟਾਈਮ ਰਹਿ ਗਿਆ ਬਸ ਹੌਲੀ ਹੌਲੀ ਜਦੋਂ ਪੋਸਟਾਂ ਪੈਣਾ ਲੱਗ ਗਈਆਂ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਅਸੀਂ ਕਾਫੀ ਕੁਛ ਕੰਟੈਸਟ ਵੀ ਕਰਾਂਗੇ ਬਿਕਾਜ਼ ਹੁਣ 1320 ਇੱਕ ਨਵੀਂ ਮੈਨੇਜਮੈਂਟ ਸਾਡੀ ਭਾਈਚਾਰੇ ਦੀ ਝੋਲੀ ਚ ਪਿਆ ਜੀ ਭਾਵ ਚਾਵਲਾ ਨਿਊਜ਼ ਨੈਟਵਰਕ ਦੀ ਝੋਲੀ ਚ ਪਿਆ ਤੇ ਅਸੀਂ ਹੁਣ ਬਹੁਤ ਸਾਰਾ ਕੁਛ ਉਲੀਕਿਆ ਤੁਹਾਡੇ ਲਈ ਵੱਡੇ ਵੱਡੇ ਹੋਰ ਸਰਪ੍ਰਾਈਜ਼ ਵੀ ਆਉਣਗੇ ਜੀ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਵੀ ਹੁਣ ਆ ਗਿਆ ਵਾਪਸ 1320 ਤੇ ਹੁਣ ਪਿੱਛੇ ਮੁੜ ਕੇ ਨਹੀਂ ਵੇਖਣਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰਿਆਂ ਦੇ ਨਾਲ ਏਕਤਾ ਬਣਾ ਕੇ ਰੱਖੀਏ ਪਰ ਕਈ ਚੰਦ ਲੋਕ ਨੇ ਜਿਹੜੇ ਏਕਤਾ ਬਣਾਈ ਨਹੀਂ ਰੱਖਣਾ ਚਾਹੁੰਦੇ ਉਹਨਾਂ ਨੂੰ ਬਸ ਆਪਾਂ ਇੱਕ ਬੇਨਤੀ ਕਰਨਾ ਚਾਹਾਂਗੇ ਕਿ ਹਰ ਇੱਕ ਚੀਜ਼ ਪਬਲਿਕ ਇਨਫੋਰਮੇਸ਼ਨ ਹੈ ਤੁਹਾਨੂੰ ਬਸ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਹਰ ਇੱਕ ਚੀਜ਼ ਪਬਲਿਕ ਇਨਫੋਰਮੇਸ਼ਨ ਹੈ ਸੋ ਪਲੀਜ਼ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਸੋਚ ਸਮਝ ਕੇ ਕਰਿਓ ਕਿ ਇਹ ਨਾ ਹੋਵੇ ਕਿ ਤੁਹਾਨੂੰ ਫਿਰ ਕੱਲ ਪਛਤਾਉਣਾ ਪਵੇ ਬਸ ਇਹੀ ਗੱਲ ਦੇ ਨਾਲ ਤੁਸੀਂ ਅਗਰ ਸਾਡੇ ਸ਼ੋਅ ਦੇ ਵਿੱਚ ਐਜ਼ ਅ ਸਪੌਂਸਰ ਤੌਰ ਤੇ ਜਾਂ ਐਜ਼ ਅ ਰੇਡੀਓ ਹੋਸਟ ਤੁਹਾਡੇ ਕੋਲ ਐਕਸਪੀਰੀਅੰਸ ਹੈ ਯੂ ਵਾਂਟ ਟੂ ਬਿਕਮ ਅ ਰੇਡੀਓ ਹੋਸਟ ਜਾਂ ਆਪਣਾ ਖੁਦ ਦਾ ਸ਼ੋਅ ਚਲਾਉਣਾ ਚਾਹੁੰਦੇ ਹੋ ਜਾਂ ਹੋਸਟਿੰਗ ਕਰਨਾ ਚਾਹੁੰਦੇ ਹੋ ਮੇਰਾ ਨੰਬਰ 416-303-1515

0: ਆਲਰਾਈਟ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। 3:50 ਤੇ ਟਾਈਮ ਆਪਣੇ ਚਾਲੇ ਚੱਲਦਾ ਜਾ ਰਿਹਾ ਜੀ। ਬਹੁਤ ਸਾਰੀਆਂ ਕਹਿ ਲਓ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਸਾਨੂੰ ਖੁਸ਼ੀ ਇਜ਼ਹਾਰ ਕਰ ਰਹੇ ਹੋ, ਥੈਂਕ ਯੂ ਸੋ ਮਚ। ਤੁਸੀਂ, ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਤੁਸੀਂ ਦੇਖੋ, ਇਹ ਸਾਡਾ ਸੰਡੇ ਦਾ ਸ਼ੋਅ ਹੈ, ਕਾਫੀ ਹੋਰ ਨਵੇਂ ਨਵੇਂ ਹੋਸਟ ਸੈਟਰਡੇ ਸੰਡੇ ਤੁਹਾਨੂੰ ਨਜ਼ਰ ਆਉਣਗੇ। ਮੁੱਕਦੀ ਗੱਲ ਇਹ ਹੈ ਕਿ ਸਪਰੈਡ ਦਾ ਨਿਊਜ਼, ਜਿੰਨਾ ਤੁਸੀਂ ਨਿਊਜ਼ ਸਪਰੈਡ ਕਰ ਸਕਦੇ ਹੋ। ਇਹ ਵਧੀਆ ਨਿਊਜ਼ ਹੈ ਕਿ ਮੁੜ ਤੋਂ 1320 AM ਵਾਪਸ ਆ ਚੁੱਕਾ ਹੈ ਤੇ ਇਹਦੀਆਂ ਦੂਰ ਤੱਕ ਰੇਂਜਾਂ ਜਾ ਰਹੀਆਂ ਨੇ, ਖਾਸ ਕਰਕੇ ਡਾਊਨ ਟਾਊਨ ਟੋਰਾਂਟੋ ਦੇ ਵਿਚ, ਸਕਾਰਬਰੋ, ਮਾਰਕਮ, ਕੈਲੇਡਨ, ਓਕਵਿਲ, ਮਿਸਿਸਾਗਾ, ਬਰਲਿੰਗਟਨ, ਨਾਇਗਰਾ ਫਾਲਸ, ਈਵਨ ਓਸ਼ਵਾ ਤੱਕ, ਬੈਰੀ ਤੱਕ ਸਾਡਾ ਪ੍ਰੋਗਰਾਮ ਸੁਣਾਈ ਦਿੱਤਾ ਜਾ ਰਿਹਾ। ਐਂਡ ਇਹ ਸਿਰਫ ਜਿੱਥੇ ਏਅਰਪੋਰਟ ਅਤੇ ਮੇਫੀਲਡ, ਜਿੱਥੇ ਇੱਕ ਟਾਈਮ ਤੇ ਆਵਾਜ਼ਾਂ ਨਹੀਂ ਉੱਥੇ ਜਾਂਦੀਆਂ ਸਨ, ਹੁਣ ਉੱਥੇ ਵੀ ਜਾਣ ਲੱਗ ਗਈਆਂ। ਅਗੇਨ ਇਹ ਤੁਹਾਡੇ ਪਿਆਰ ਮੁਹੱਬਤ ਸਦਕਾ ਜੀ, ਜਿੰਨਾ ਤੁਸੀਂ ਸਾਨੂੰ ਪਿਆਰ ਦਿੰਦੇ ਹੋ, ਦੇ ਰਹੇ ਹੋ, ਉਹਦੇ ਪਿਆਰ ਮੁਹੱਬਤ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਪਿਛਲੇ 30 ਸਾਲ ਤੋਂ ਜਿੱਦਾਂ ਪ੍ਰੋਗਰਾਮਿੰਗ ਅਸੀਂ ਪੇਸ਼ ਕਰਦੇ ਹਾਂ ਉਸਨੂੰ ਇੱਕ 2.0 ਰੂਪ ਦੇਈਏ, ਭਾਵ ਇੱਕ ਅਪ ਟੂ ਡੇਟ ਰੂਪ ਦੇਈਏ। ਪੱਟੀ ਸਾਹਿਬ, ਅਕੀਦਾ ਸਾਹਿਬ, ਮਿੰਟੂ ਜੀ ਆਪਣੇ ਟਾਈਮ ਦੇ ਨਾਲ ਹਾਜ਼ਰ ਹੋਣਗੇ, ਰੀਮਾ ਜੀ ਆਪਣੇ ਅੰਦਾਜ਼ ਦੇ ਨਾਲ, ਜੋਗੀ ਸਾਹਿਬ ਆਪਣੇ ਅੰਦਾਜ਼ ਦੇ ਨਾਲ, ਰਣਜੀਤ ਸਿੰਘ ਜੀ ਰਾਣਾ ਸਾਹਿਬ ਆਪਣੇ ਅੰਦਾਜ਼ ਨਾਲ ਪੇਸ਼ ਹੋਣਗੇ, ਤੇ ਜਿੰਨੇ ਵੀ ਹੋਣ ਪੋਟੈਂਸ਼ਲੀ ਸਾਡੇ ਨਵੇਂ ਹੋਸਟ ਸਾਨੂੰ ਸਾਡੇ ਨਾਲ ਜੁੜ ਰਹੇ ਨੇ ਜੀ, ਉਹ ਵੀ ਆਪਣੇ ਅੰਦਾਜ਼ ਦੇ ਨਾਲ ਹਾਜ਼ਰ ਹੋਣਗੇ। ਇੱਕ ਨਵਾਂ ਰੂਪ ਲੈ ਕੇ IPTV ਦੇ ਉੱਤੇ ਵੀ ਤੁਹਾਨੂੰ ਕੁਛ ਇੱਕ ਦਿਨਾਂ ਦੇ ਵਿੱਚ ਅਪਡੇਸ਼ਨਸ ਨਜ਼ਰ ਆਉਣਗੀਆਂ। ਸਾਡਾ ਹਾਈ ਐਂਡ ਸਟੂਡੀਓ ਜੋ ਕਿ ਡਿਕਸੀ ਅਤੇ ਡਰੂ ਤੇ, ਤੁਸੀਂ ਅਗਰ ਡਿਕਸੀ ਵੱਲ ਜਾ ਰਹੇ ਹੋ ਗੁਰੂ ਘਰ ਨੂੰ, ਤੁਹਾਨੂੰ ਲੈਫਟ ਹੈਂਡ ਸਾਈਡ ਤੇ ਜਾਂ ਰਾਈਟ ਹੈਂਡ ਸਾਈਡ ਤੇ, ਤੁਸੀਂ ਅਗਰ 407 ਵੱਲ ਜਾ ਰਹੇ ਹੋ ਟੁਵਰਡਸ ਡਿਕਸੀ ਤਾਂ ਤੁਹਾਨੂੰ ਰਾਈਟ ਹੈਂਡ ਸਾਈਡ ਤੇ ਨਜ਼ਰ ਆਵੇਗਾ। ਤੁਸੀਂ 407 ਤੋਂ ਟੁਵਰਡਸ ਡਿਕਸੀ ਨੂੰ ਆ ਰਹੇ ਹੋ ਜੀ ਏਅਰਪੋਰਟ ਵੱਲ, ਤਾਂ ਤੁਹਾਨੂੰ ਲੈਫਟ ਹੈਂਡ ਸਾਈਡ ਤੇ ਨਜ਼ਰ ਆਵੇਗਾ CGMR 1320 ਦਾ ਲਿਸ਼ਕਦਾ ਬੋਰਡ ਤੁਹਾਨੂੰ ਨਜ਼ਰ ਆਵੇਗਾ ਜੀ। ਸੋ ਅਗੇਨ ਗਾਇਸ, ਤੁਸੀਂ ਇਸ ਸਟੇਸ਼ਨ ਨੂੰ ਮੁੜ ਵਾਪਸ ਸੁਣ ਰਹੇ ਹੋ ਆਕਾਸ਼ਵਾਣੀ ਦੀਆਂ ਲਹਿਰਾਂ ਤੇ, ਮੈਂ ਬੇਨਤੀ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਤੁਸੀਂ ਆਪਣੇ ਦੋਸਤਾਂ ਨੂੰ, ਆਪਣੇ ਰੇਡੀਓ ਟਿਊਨਰਸ ਦੇ ਉੱਤੇ ਇਸ ਨੂੰ ਆਪਣੇ ਫੇਵਰੇਟ ਤੇ, ਜਿਨ੍ਹਾਂ ਨੇ ਡਿਲੀਟ, ਕਈਆਂ ਨੇ ਤਾਂ ਡਿਲੀਟ ਹੀ ਨਹੀਂ ਕੀਤਾ ਜੀ, ਮੈਂ ਜਾਣਦਾ ਕਈਆਂ ਨੇ ਡਿਲੀਟ ਹੀ ਨਹੀਂ ਕੀਤਾ। ਇੱਕ ਆਸ ਸੀ ਕਿ 1300 ਵੀ ਮੁੜ ਵਾਪਸ ਆਵੇਗਾ ਤੇ ਲਓ ਜੀ ਹੁਣ ਆ ਗਿਆ ਵਾਪਸ। ਨਵੀਂ ਗੱਡੀਆਂ ਦੇ ਵਿੱਚ ਤੁਸੀਂ ਰੀਸਕੈਨ ਕਰੋ ਤਾਂ ਕਿ ਮੁੜ ਤੁਹਾਨੂੰ 1320 ਸੁਣਾਈ ਦੇਵੇ, ਤੇ ਅਗਰ ਤੁਸੀਂ ਟੈਸਲਾ ਦੀ ਗੱਡੀਆਂ ਦੇ ਵਿੱਚ ਹੋ ਤਾਂ ਤੁਹਾਡੇ ਵਾਸਤੇ ਬਹੁਤ ਜਲਦ ਗੁੱਡ ਨਿਊਜ਼ ਵੀ ਆ ਰਹੀ ਹੈ, ਪਰੰਤੂ ਤੁਸੀਂ IHeart Radio ਤੇ ਸੁਣ ਸਕਦੇ ਹੋ। ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ, CGMR 1320 ਦਾ ਐਪ ਵੀ ਡਾਊਨਲੋਡ ਕਰਕੇ ਸਾਨੂੰ ਤੁਸੀਂ ਲਾਈਵ ਸੁਣ ਸਕਦੇ ਹੋ। ਬਟ IHeart Radio ਜੋ ਕਿ ਆਲਰੇਡੀ ਪ੍ਰੀ ਡਾਊਨਲੋਡਡ ਹੈ ਜੀ ਟੈਸਲਾ ਦੀ ਗੱਡੀਆਂ ਦੇ ਵਿੱਚ, ਤੁਸੀਂ ਸਾਨੂੰ ਸੁਣ ਸਕਦੇ ਹੋ। ਅਗੇਨ ਮੈਂ ਆਪਣੇ ਮੈਨੇਜਮੈਂਟ ਵੱਲੋਂ ਤੁਹਾਨੂੰ ਸੂਚਨਾ ਜੀ, ਜਿਹੜੇ ਸਾਡੇ ਸਪੋਂਸਰਸ ਨੇ, ਤੁਸੀਂ ਅਗਰ ਆਪਣਾ ਵਪਾਰ ਅਤੇ ਬਿਜ਼ਨਸ 24 ਘੰਟੇ 7 ਦਿਨ ਹੋ, ਮੈਂ ਕਹਿ ਸਕਦਾ 24 hours 7 days a week ਆਕਾਸ਼ਵਾਣੀ ਦੀਆਂ ਲਹਿਰਾਂ ਤੇ ਪ੍ਰਮੋਟ ਕਰਨਾ ਚਾਹੁੰਦੇ ਹੋ, ਸਾਡੇ ਕੋਲ ਬਹੁਤ ਖੂਬਸੂਰਤ ਪੈਕੇਜਿਸ ਨੇ। ਲਾਈਵ ਆਨ ਲੋਕੇਸ਼ਨ ਲਈ ਤੁਸੀਂ ਫੁੱਲ ਡੇ ਬੁੱਕ ਕਰਨਾ ਚਾਹੁੰਦੇ ਹੋ, ਹਾਫ ਡੇ ਬੁੱਕ ਕਰਨਾ ਚਾਹੁੰਦੇ ਹੋ, ਉਹਦੇ ਵਾਸਤੇ ਵੀ ਸਾਡੇ ਕੋਲ ਕਾਫੀ ਪੈਕੇਜਿਸ ਨੇ। ਸਾਨੂੰ ਹੋਸਟ ਦੀ ਜ਼ਰੂਰਤ ਹੈ, ਅਗਰ ਤੁਸੀਂ ਇਕੱਲਾ ਹੋਸਟਿੰਗ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ 416-303-1515 ਤੇ ਮੇਰੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਲਓ ਜੀ, ਤੁਹਾਡੀ ਸਾਡੀ ਹੁਣ ਮੁਲਾਕਾਤ ਕੱਲ ਨੂੰ ਸਵੇਰੇ 10 ਵਜੇ ਹੋਵੇਗੀ, ਇਸੇ ਹੀ ਸਟੇਸ਼ਨ ਤੇ, ਇਸੇ ਹੀ ਲਹਿਜੇ ਦੇ ਨਾਲ, ਇਸੇ ਹੀ ਸਟਾਈਲ ਦੇ ਨਾਲ ਤੁਹਾਡੇ ਵਾਸਤੇ ਅਸੀਂ ਹਾਜ਼ਰ ਹੋਵਾਂਗੇ। ਅਗੇਨ ਕੋਈ ਵੀ ਵਪਾਰ ਜਾਂ ਬਿਜ਼ਨਸ ਜਾਂ ਤੁਸੀਂ ਰੀਅਲ ਸਟੇਟ ਦੇ ਸੰਬੰਧੀ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, 416-303-1515 ਤਮਾਮ ਸਪੋਂਸਰਸ ਕਟਾਰੀਆ ਟੂਰ ਐਂਡ ਟਰੈਵਲ, ਬੈਸਟ ਰੈਨੋਵੇਸ਼ਨ ਤੋਂ ਸਤਵਿੰਦਰ ਜੀ, ਸਵੀਟ ਮਹਿਲ ਤੋਂ ਸੁਖਰਾਜ ਕੰਗ, ਪੀਜ਼ਾ ਮਸ਼ੀਨ, ਹਾਈ ਪੁਆਇੰਟ ਫਰਨੀਚਰ, ਥੀਮ ਮੰਜੀ ਤੇ ਮਨਜੀਤ ਸਿੰਘ ਜੀ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਐਚ ਕੇ ਮੂਵਰਸ ਅਤੇ ਸਟੋਰੇਜ ਤੋਂ ਵੀਰ ਹਰਮਿੰਦਰ ਹੈਰੀ ਜੀ, ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਹੈਪੀ ਬੜਿਆਲ ਅਤੇ ਵੀਰ ਸੁੱਖਾ ਢੇਸੀ, ਸਮੋਸਾ ਐਂਡ ਸਵੀਟ ਫੈਕਟਰੀ ਤੋਂ ਸਮੁੱਚੀ ਮੈਨੇਜਮੈਂਟ ਵੱਲੋਂ ਅੱਜ ਦਾ ਪ੍ਰੋਗਰਾਮ ਤੁਸੀਂ ਸੁਣਿਆ। ਸਾਨੂੰ ਹੁਣ ਤੁਸੀਂ ਇੱਥੇ ਦਿਓ ਆਗਿਆ ਤੇ ਕੱਲ ਨੂੰ ਠੀਕ 10 ਵਜੇ ਰੌਣਕਾਂ ਲਾਵਾਂਗੇ 1320 ਦੇ ਉੱਤੇ। ਡੂ ਸਪਰੈਡ ਦਾ ਵਰਡ, ਸਾਰੇ ਆਪਣੇ ਫੈਮਿਲੀ ਮੈਂਬਰਸ ਨੂੰ ਜ਼ਰੂਰ ਦੱਸ ਦਿਓ ਕਿ 1320 ਹੁਣ ਮੁੜ ਵਾਪਸ ਆ ਚੁੱਕਿਆ ਹੈ। ਅਗੇਨ ਆਫ ਦੀ ਈਅਰ ਮੇਰੇ ਨਾਲ ਪਰਸਨਲੀ ਗੱਲਬਾਤ ਕਰਨਾ ਚਾਹੁੰਦੇ ਹੋ, 416-303-1515-4163-03-1515 ਦਿਓ ਆਗਿਆ। ਰੱਬ ਰਾਖਾ, ਸਤਿ ਸ੍ਰੀ ਅਕਾਲ।
1: ਤੁਸੀਂ ਸਾਡਾ ਜੀਣਾ ਹਰਾਮ ਕਰਤਾ।